0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਸਰੋਤਿਓ, ਗਰਮੀ ਵੱਧ ਰਹੀ ਹੈ, ਆਪਣਾ ਖਿਆਲ ਰੱਖੋ ਤੇ ਅੱਜ ਅਸੀਂ ਤੁਹਾਨੂੰ ਕਾਨੂੰਨੀ ਸਲਾਹ ਦੇ ਤਹਿਤ ਨਿੱਜਤਾ ਦਾ ਸੁਰੱਖਿਆ ਸੰਬੰਧੀ ਕਾਨੂੰਨ ਇਸ ਵਿਸ਼ੇ ਤੇ ਐਡਵੋਕੇਟ ਸਰਬਜੀਤ ਸਿੰਘ ਨਾਲ ਕੀਤੀ ਗੱਲਬਾਤ ਸੁਣਵਾਵਾਂਗੇ ਤੇ ਲੋਕ ਗੀਤ ਵੀ ਪੇਸ਼ ਕੀਤੇ ਜਾਣਗੇ। ਅੱਜ ਕੱਲ੍ਹ ਬੱਚਿਆਂ ਦੀਆਂ ਛੁੱਟੀਆਂ ਪੈ ਗਈਆਂ ਨੇ ਤੇ ਛੁੱਟੀਆਂ ਦਾ ਮਤਲਬ ਏ ਮੌਜ ਮਸਤੀ, ਛੇਤੀ ਉੱਠ ਕੇ ਸਕੂਲ ਜਾਣ ਦੀ ਚਿੰਤਾ ਹੀ ਨਹੀਂ, ਬਸ ਘੁੰਮੋ ਫਿਰੋ, ਖੇਡੋ ਖਾਓ ਤੇ ਸੌਂ ਜਾਓ। ਇਹ ਵੀ ਕੁਝ ਹੱਦ ਤਾਈਂ ਠੀਕ ਏ, ਪੜ੍ਹਾਈ ਦੇ ਬੋਝ ਤੋਂ ਥੋੜੇ ਦਿਨਾਂ ਲਈ ਰਾਹਤ ਮਿਲਦੀ ਏ, ਪਰ ਛੁੱਟੀਆਂ ਦੇ ਮਹੱਤਵ ਨੂੰ ਵੀ ਸਮਝੋ, ਛੁੱਟੀਆਂ ਦੀ ਸਹੀ ਵਰਤੋਂ ਕਰੋ। ਪਹਿਲਾਂ ਤਾਂ ਆਪਣੇ ਸ਼ੌਕ ਪੂਰੇ ਕਰੋ, ਜਿਵੇਂ ਘੁੜਸਵਾਰੀ, ਚਿੱਤਰਕਾਰੀ, ਸੰਗੀਤ ਸਿੱਖਣਾ, ਸਾਜ਼ ਵਜਾਉਣਾ, ਤੈਰਨਾ ਸਿੱਖਣਾ, ਜੂਡੋ, ਕਿਸੇ ਕਲਾ ਨਾਲ ਜੁੜਨਾ। ਇਸ ਨਾਲ ਸ਼ੌਕ ਹੀ ਪੂਰਾ ਨਹੀਂ ਹੁੰਦਾ, ਬੱਚਿਆਂ ਦਾ ਕੈਰੀਅਰ ਵੀ ਬਣ ਸਕਦਾ ਏ। ਵਿਅਕਤੀਤਵ ਦੇ ਵਿੱਚ ਵੀ ਇੱਕ ਹੋਰ ਗੁਣ ਜੁੜ ਜਾਂਦਾ ਏ। ਮਾਤਾ ਪਿਤਾ ਨੂੰ ਚਾਹੀਦਾ ਏ ਕਿ ਛੁੱਟੀਆਂ 'ਚ ਬੱਚਿਆਂ ਨੂੰ ਕਿਸੇ ਨਾ ਕਿਸੇ ਗਤੀਵਿਧੀ ਨਾਲ ਜ਼ਰੂਰ ਜੋੜਨ ਤਾਂ ਕਿ ਉਹ ਪ੍ਰਤਿਭਾਵਾਨ ਬਣ ਸਕਣ। ਗਰਮੀਆਂ 'ਚ ਨਾਟਕ, ਸੰਗੀਤ, ਨ੍ਰਿਤ, ਪੇਂਟਿੰਗ, ਖੇਡਾਂ ਆਦਿ ਦੇ ਸਮਰ ਕੈਂਪ ਥਾਂ ਥਾਂ 'ਤੇ ਲੱਗਦੇ ਨੇ, ਜਿੱਥੇ ਸਿੱਖਣ ਨੂੰ ਬਹੁਤ ਕੁਛ ਮਿਲਦਾ ਏ। ਭਾਰਤ ਵਿੱਚ ਜਾਂ ਬਾਹਰ ਕਿਤੇ ਸੈਰ ਸਪਾਟੇ ਦਾ ਪ੍ਰੋਗਰਾਮ ਵੀ ਬਣਾਇਆ ਜਾ ਸਕਦਾ ਏ। ਇਸ ਨਾਲ ਮਨੋਰੰਜਨ ਵੀ ਹੁੰਦਾ ਏ ਤੇ ਗਿਆਨ 'ਚ ਵੀ ਵਾਧਾ ਹੁੰਦਾ ਏ। ਬੱਚਿਆਂ ਨੂੰ ਛੁੱਟੀਆਂ 'ਚ ਆਪਣੇ ਦਾਦਕੇ ਜਾਂ ਨਾਨਕੇ ਪਿੰਡ ਲੈ ਜਾਓ, ਪਿੰਡਾਂ ਦਾ ਦੌਰਾ ਕਰਕੇ ਉਹ ਆਪਣੀ ਪਰੰਪਰਾ ਤੇ ਸੰਸਕਾਰਾਂ ਨਾਲ ਜੁੜਨਗੇ। ਪਿੰਡ ਜਾ ਕੇ ਬਾਗਵਾਨੀ ਦਾ ਸ਼ੌਕ ਵੀ ਪੂਰਾ ਕੀਤਾ ਜਾ ਸਕਦਾ ਏ। 10ਵੀਂ, 11ਵੀਂ, 12ਵੀਂ ਦੇ ਬੱਚੇ ਕੋਈ ਸ਼ਾਰਟ ਟਰਮ ਕੋਰਸ ਕਰ ਸਕਦੇ ਨੇ, ਜਿਸ ਵਿੱਚ ਉਹ ਅੰਗਰੇਜ਼ੀ, ਸਪੈਨਿਸ਼, ਫ੍ਰੈਂਚ, ਜਰਮਨ ਕੋਈ ਵੀ ਭਾਸ਼ਾ ਬੋਲਣਾ ਸਿੱਖ ਜਾਣਗੇ। ਜਿਹੜੇ ਪੰਜਾਬੀ ਘਰਾਂ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ, ਉਹ ਪੰਜਾਬੀ ਸਿੱਖ ਸਕਦੇ ਨੇ। ਪਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਕੀਤਾ ਜਾ ਸਕਦਾ ਏ। ਇਸ ਤੋਂ ਇਲਾਵਾ ਕੋਰੀਓਗ੍ਰਾਫੀ, ਕਲੇ ਮਾਡਲਿੰਗ, ਸਕੈਚਿੰਗ, ਯੋਗ ਦੇ ਕੋਰਸ ਵੀ ਨੇ। ਬੱਚਿਆਂ ਨੂੰ ਛੁੱਟੀਆਂ 'ਚ ਸਮਾਜ ਸੇਵਾ 'ਚ ਵੀ ਲਾਇਆ ਜਾ ਸਕਦਾ ਏ। ਗਰੀਬ ਬੱਚਿਆਂ ਨੂੰ ਪੜ੍ਹਾਉਣਾ, ਬਜ਼ੁਰਗਾਂ ਦੀ ਸੇਵਾ, ਹਸਪਤਾਲ ਜਾ ਕੇ ਮਰੀਜ਼ਾਂ ਦੀ ਦੇਖਭਾਲ, ਸਫਾਈ ਆਦਿ ਅਜਿਹੀਆਂ ਸੇਵਾਵਾਂ ਹਨ ਜੋ ਬੱਚਿਆਂ ਨੂੰ ਚੰਗੇ ਪਾਸੇ ਲਾਉਂਦੀਆਂ ਨੇ। ਜੇ ਕਿਸੇ ਵਿਸ਼ੇ 'ਚ ਬੱਚਾ ਕਮਜ਼ੋਰ ਏ ਤਾਂ ਉਸ ਦੀ ਪ੍ਰੈਕਟਿਸ ਛੁੱਟੀਆਂ 'ਚ ਕਰਾਓ ਤਾਂ ਕਿ ਉਹ ਮਾਹਿਰਤਾ ਹਾਸਲ ਕਰ ਸਕੇ। ਨਾਲ ਹੀ ਸਾਹਿਤ ਦੀਆਂ ਚੰਗੀਆਂ ਪੁਸਤਕਾਂ ਪੜ੍ਹੀਆਂ ਜਾਣ, ਜਿਸ ਨਾਲ ਬੁੱਧੀ ਦਾ ਵਿਕਾਸ ਹੁੰਦਾ ਏ। ਤੇ ਫਿਰ ਇਹਨਾਂ ਛੁੱਟੀਆਂ 'ਚ ਮਨੋਰੰਜਨ ਦੇ ਨਾਲ ਨਾਲ ਕੁਝ ਅਜਿਹਾ ਸਿੱਖੋ ਕਰੋ ਕਿ ਛੁੱਟੀਆਂ ਯਾਦਗਾਰ ਬਣ ਜਾਣ। ਤੇ ਹੁਣ ਅਸੀਂ ਤੁਹਾਨੂੰ ਕਾਨੂੰਨੀ ਸਲਾਹ ਪ੍ਰੋਗਰਾਮ ਦੇ ਤਹਿਤ ਨਿੱਜਤਾ ਦਾ ਸੁਰੱਖਿਆ ਸੰਬੰਧੀ ਕਾਨੂੰਨ ਇਸ ਵਿਸ਼ੇ ਤੇ ਐਡਵੋਕੇਟ ਸਰਬਜੀਤ ਸਿੰਘ ਨਾਲ ਕੀਤੀ ਗੱਲਬਾਤ ਸੁਣਵਾ ਰਹੇ ਹਾਂ। ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਬਲਵਿੰਦਰ ਸਿੰਘ ਬਰਾੜ।
1: ਅਸੀਂ ਸਾਰੇ ਇੱਕ ਸਮਾਜ ਵਿੱਚ ਰਹਿੰਦੇ ਹਾਂ, ਜਿਵੇਂ ਕਿ ਕਿਹਾ ਵੀ ਜਾਂਦਾ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਪਰ ਸਮਾਜ ਦੇ ਵਿੱਚ ਵਿਚਰਦੇ ਹੋਏ ਹਰ ਵਿਅਕਤੀ ਦੀ ਇੱਕ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ। ਨਿੱਜੀ ਜ਼ਿੰਦਗੀ ਦੇ ਵਿੱਚ ਉਹਦੀਆਂ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਉਹਦੇ ਆਪਣੇ ਤੱਕ ਹੀ ਸੀਮਤ ਹੁੰਦੀਆਂ ਨੇ, ਆਪਣੇ ਤੱਕ ਹੀ ਸੰਬੰਧਿਤ ਹੁੰਦੀਆਂ ਨੇ, ਜਿਹੜੀਆਂ ਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦੂਸਰੇ ਵਿਅਕਤੀ ਨੂੰ ਪਤਾ ਲੱਗਣ। ਅਤੇ ਇਸ ਤਰ੍ਹਾਂ ਦੀ ਜੋ ਕਿਸੇ ਵਿਅਕਤੀ ਦੀ ਕੋਈ ਜੋ ਨਿੱਜਤਾ ਹੁੰਦੀ ਹੈ ਉਹਦਾ ਹੋਣਾ ਲਾਜ਼ਮੀ ਵੀ ਹੈ ਅਤੇ ਉਹਦੀ ਸੁਰੱਖਿਆ ਦਾ ਹੋਣਾ ਵੀ ਲਾਜ਼ਮੀ ਹੈ। ਅਤੇ ਨਿੱਜਤਾ ਜੇਕਰ ਕਿਸੇ ਦੀ ਭੰਗ ਹੋ ਜਾਂਦੀ ਹੈ ਤਾਂ ਫਿਰ ਉਸ ਵਿਅਕਤੀ ਦੀ ਨਿੱਜਤਾ ਨੂੰ ਕਾਨੂੰਨੀ ਤੌਰ 'ਤੇ ਕਿਸ ਤਰ੍ਹਾਂ ਦੀ ਸੁਰੱਖਿਆ ਦਿੱਤੀ ਗਈ ਹੈ ਸਾਡੇ ਕਾਨੂੰਨ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ, ਤਾਂ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਨਿੱਜਤਾ ਦੀ ਸੁਰੱਖਿਆ ਸੰਬੰਧੀ ਕਾਨੂੰਨ। ਅਤੇ ਇਸ ਬਾਰੇ ਸਾਨੂੰ ਜਾਣ

0: ਜਾਣਕਾਰੀ ਦੇਣਗੇ ਸ਼੍ਰੀ ਸਰਬਜੀਤ ਸਿੰਘ, ਜੋ ਕਿ ਇੱਕ ਉੱਘੇ ਐਡਵੋਕੇਟ ਨੇ। ਅਤੇ ਸਰਬਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਜਦੋਂ ਅਸੀਂ ਨਿੱਜਤਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਤੁਸੀਂ ਇਹ ਦੱਸੋ ਕਿ ਇੱਕ ਕਾਨੂੰਨ ਦੀ ਨਜ਼ਰ ਦੇ ਵਿੱਚ ਨਿੱਜਤਾ ਕੀ ਹੈ, ਜਾਂ ਕਾਨੂੰਨੀ ਤੌਰ 'ਤੇ ਨਿੱਜਤਾ ਦੀ ਪਰਿਭਾਸ਼ਾ ਕੀ ਹੈ?
1: ਆਮ ਜੇ ਅਸੀਂ ਭਾਸ਼ਾ 'ਚ ਕਹੀਏ, ਜੋ ਸਾਡੀ ਨਿੱਜੀ ਜ਼ਿੰਦਗੀ ਹੈ, ਜੋ ਸਾਡੇ ਨਿੱਜੀ ਜਾਣਕਾਰੀ ਹੈ ਅਤੇ ਜੋ ਸਾਡੇ ਨਿੱਜੀ ਫੈਸਲੇ ਨੇ, ਉਹਨਾਂ ਨੂੰ ਆਪਣੇ ਤੱਕ ਸੀਮਿਤ ਰੱਖਣਾ ਅਤੇ ਆਪਣੀ ਸਹਿਮਤੀ ਦੇ ਬਗੈਰ ਕਿਸੇ ਹੋਰ ਨਾਲ ਸ਼ੇਅਰ ਨਾ ਕਰਨ ਦਾ ਜੋ ਅਧਿਕਾਰ ਹੈ, ਉਹਨੂੰ ਅਸੀਂ ਨਿੱਜਤਾ ਦਾ ਅਧਿਕਾਰ ਕਹਿੰਦੇ ਹਾਂ। ਜਦੋਂ ਸਾਡੀ ਸਹਿਮਤੀ ਦੇ ਬਿਨਾਂ ਕੋਈ ਸਾਡੀ ਜਾਣਕਾਰੀ ਕਿਸੇ ਹੋਰ ਵਿਅਕਤੀ ਤੱਕ ਪਹੁੰਚਦੀ ਹੈ ਤਾਂ ਉਹਦਾ ਅਕਸਰ ਬਹੁਤ ਜ਼ਿਆਦਾ ਮਿਸਯੂਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਇੱਕ ਬਹੁਤ ਹੀ ਛੋਟਾ ਐਗਜ਼ਾਮਪਲ ਹੈ, ਸਾਨੂੰ ਸਾਰਿਆਂ ਨੂੰ ਫੋਨ 'ਤੇ ਤਰ੍ਹਾਂ ਤਰ੍ਹਾਂ ਦੇ ਜੋ ਸੇਲਸ ਪਰਸਨਸ ਹੁੰਦੇ ਨੇ, ਇੰਸ਼ੋਰੈਂਸ ਵਾਲੇ ਜਾਂ ਹੋਰ ਕਿਸੇ ਤਰ੍ਹਾਂ ਦੇ, ਉਹਨਾਂ ਦੇ ਫੋਨ ਆਉਂਦੇ ਨੇ। ਕਿਉਂ ਆਉਂਦੇ ਨੇ? ਕਿਉਂਕਿ ਜੋ ਸਾਡਾ ਫੋਨ ਦੀ ਇਨਫੋਰਮੇਸ਼ਨ ਹੁੰਦੀ ਹੈ, ਸਾਡਾ ਨੰਬਰ ਅਤੇ ਨਾਮ, ਅਕਸਰ ਬਹੁਤ ਸਾਰੀਆਂ ਥਾਵਾਂ ਤੋਂ ਲੀਕ ਹੋ ਜਾਂਦਾ ਹੈ। ਤਾਂ ਜਦੋਂ ਇਸ ਤਰ੍ਹਾਂ ਦਾ ਡਾਟਾ ਉਹਨਾਂ ਕੋਲ ਪਹੁੰਚਦਾ ਹੈ ਟੈਲੀਮਾਰਕੀਟਿੰਗ ਵਾਲਿਆਂ ਕੋਲ, ਅਤੇ ਉਹ ਫਿਰ ਉਸਦਾ ਯੂਜ਼ ਆਪਣਾ ਪ੍ਰੋਡਕਟ ਦੀ ਸੇਲਸ ਵਾਸਤੇ, ਉਹਦੀ ਐਡਵਰਟਾਈਜ਼ਮੈਂਟ ਵਾਸਤੇ ਯੂਜ਼ ਕਰਨਾ ਸ਼ੁਰੂ ਕਰਦੇ ਨੇ, ਜੋ ਕਿ ਨੈਤਿਕ ਤੌਰ 'ਤੇ ਅਤੇ ਕਿਧਰੇ ਨਾ ਕਿਧਰੇ ਕਾਨੂੰਨੀ ਤੌਰ 'ਤੇ ਵੀ ਗਲਤ ਹੈ, ਕਿਉਂਕਿ ਉਹ ਸਾਡੀ ਸਹਿਮਤੀ ਤੋਂ ਬਿਨਾਂ ਕੀਤਾ ਜਾਂਦਾ ਹੈ। ਨਿੱਜਤਾ ਦਾ ਜੋ ਅਧਿਕਾਰ ਹੈ ਉਹ ਇੰਨਾ ਇੰਪੋਰਟੈਂਟ ਸਾਡੇ ਦੇਸ਼ 'ਚ ਮੰਨਿਆ ਗਿਆ ਕਿ ਇਸਨੂੰ ਇੱਕ ਕੋਨਸਟੀਟਿਊਸ਼ਨਲ ਰਾਈਟ, ਜੋ ਸੰਵਿਧਾਨਿਕ ਅਧਿਕਾਰ ਦਿੱਤਾ ਗਿਆ ਹੈ, ਜੋ ਸੰਵਿਧਾਨ ਦੀ ਧਾਰਾ 21 ਹੈ, ਜਿਸਨੂੰ ਅਸੀਂ ਆਰਟੀਕਲ 21 ਕਹਿੰਦੇ ਹਾਂ, 21 ਕਹਿੰਦੇ ਹਾਂ, ਉਸ ਦੇ ਅਧੀਨ ਜੋ ਜੀਣ ਦਾ ਅਧਿਕਾਰ ਹੈ ਜਾਂ ਸੁਤੰਤਰਤਾ ਦਾ ਅਧਿਕਾਰ ਹੈ, ਉਸ ਦੇ ਵਿੱਚ ਹੀ ਜੋ ਸਾਡੀ ਸੁਪਰੀਮ ਕੋਰਟ ਹੈ, ਇਸਨੇ ਜੋ ਰਾਈਟ ਟੂ ਪ੍ਰਾਈਵੇਸੀ ਹੈ ਜਾਂ ਨਿੱਜਤਾ ਦੇ ਅਧਿਕਾਰ ਨੂੰ ਇਸੇ ਆਰਟੀਕਲ 21 ਵਿੱਚ ਸ਼ਾਮਿਲ ਕੀਤਾ। ਅਲੱਗ ਅਲੱਗ ਸਮੇਂ ਤੋਂ ਜੋ ਜਜਮੈਂਟਸ ਆਈਆਂ ਨੇ ਉਹਨਾਂ ਦੇ ਤਹਿਤ ਨਿੱਜਤਾ ਦਾ ਅਧਿਕਾਰ ਹੈ, ਹੁਣ ਸਾਡਾ ਮੌਲਿਕ ਅਧਿਕਾਰ ਬਣ ਗਿਆ, ਫੰਡਾਮੈਂਟਲ ਅਧਿਕਾਰ ਬਣ ਗਿਆ। ਅਤੇ ਜੋ ਚੀਜ਼ ਮੌਲਿਕ ਅਧਿਕਾਰ ਹੁੰਦੀ ਹੈ ਉਸਦਾ ਕੋਈ ਵੀ ਏਜੰਸੀ, ਭਾਵੇਂ ਉਹ ਪੁਲਿਸ ਹੋਵੇ, ਅਦਾਲਤ ਹੋਵੇ, ਕੋਈ ਵੀ ਹੋਰ ਏਜੰਸੀ ਹੋਵੇ, ਉਹ ਇੰਨੇ ਈਜ਼ੀਲੀ ਉਸਦਾ ਵਾਇਲੇਸ਼ਨ ਨਹੀਂ ਕਰ ਸਕਦੀ, ਉਸਨੂੰ ਭੰਗ ਨਹੀਂ ਕਰ ਸਕਦੀ, ਆਪਣੀ ਮਨਮਰਜ਼ੀ ਨਹੀਂ ਕਰ ਸਕਦੀ, ਅਤੇ ਜੋ ਸਾਡੀ ਨਿੱਜੀ ਜਾਣਕਾਰੀ ਹੈ ਉਸਨੂੰ ਲੈਣ ਦੇ ਵਾਸਤੇ ਸਾਨੂੰ ਮਜਬੂਰ ਨਹੀਂ ਕਰ ਸਕਦੀ। ਅਤੇ ਇਸ ਅਧਿਕਾਰ ਨੂੰ ਸਮਝਣਾ ਸਾਡਾ ਬੜਾ ਜ਼ਰੂਰੀ ਹੈ, ਕਿਉਂਕਿ ਅਧਿਕਾਰ ਜੋ ਹੈ ਸਾਡੇ ਨਾ ਸਿਰਫ ਜਿੱਦਾਂ ਅਸੀਂ ਆਪਣੀ ਪਰਸਨਲ ਡਿਟੇਲ ਜਿਹਦੀ ਅਸੀਂ ਗੱਲ ਕਰੀਏ, ਫੋਨ ਨੰਬਰ ਵਗੈਰਾ, ਐਡਰੈਸ, ਉਸੇ ਤਰ੍ਹਾਂ ਸਾਡਾ ਜੋ ਬੋਡੀਲੀ ਪ੍ਰਾਈਵੇਸੀ, ਸਾਡੀ ਸਰੀਰਕ ਪ੍ਰਾਈਵੇਸੀ ਹੈ, ਔਰ ਸਾਡੀ ਜੋ ਪਰਸਨਲ ਥਿੰਕਿੰਗ ਹੈ, ਕੁਛ ਵੀ ਜੋ ਕਿਸੇ ਤਰੀਕੇ ਦਾ ਸੋਚਣ ਦਾ ਨਜ਼ਰੀਆ, ਕੋਈ ਪੋਲੀਟੀਕਲ ਮੇਰਾ ਨਜ਼ਰੀਆ, ਜਿਵੇਂ ਅਸੀਂ ਵੋਟ ਦੇਣ ਜਾਂਦੇ ਹਾਂ ਤਾਂ ਸਾਡਾ ਰਾਈਟ ਹੁੰਦਾ ਕਿ ਅਸੀਂ ਕਿਸੇ ਨੂੰ ਨਾ ਦੱਸੀਏ ਕਿ ਅਸੀਂ ਕਿਸ ਨੂੰ ਵੋਟ ਪਾ ਰਹੇ ਹਾਂ। ਵੋਟ ਪਾਉਣ ਦਾ ਜੋ ਸਿਸਟਮ ਜਾਂ ਉਸ ਤਰੀਕੇ ਬਣਾਇਆ ਜਾਂਦਾ ਹੈ ਕਿ ਉੱਥੇ ਪ੍ਰਾਈਵੇਸੀ ਕੀਤੀ ਜਾਂਦੀ ਹੈ, ਇੰਨਾ ਪਤਾ ਲੱਗੇ ਕਿ ਜੋ ਵੋਟਰ ਹੈ ਕਿਸ ਨੂੰ ਵੋਟ ਪਾ ਰਿਹਾ, ਸਾਡੇ ਜੋ ਅਧਿਕਾਰ ਹੈ ਇਸੇ ਦੀ ਸੁਰੱਖਿਆ ਵਾਸਤੇ ਇਸ ਤਰੀਕੇ ਦਾ ਪ੍ਰਬੰਧ ਕੀਤਾ ਜਾਂਦਾ।
0: ਅੱਛਾ ਸਰਬਜੀਤ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਕਿਸੇ ਵਿਅਕਤੀ ਦੀ ਜਿਹੜੀ ਨਿੱਜੀ ਸੂਚਨਾ ਹੈ ਤਾਂ ਉਹਦਾ ਜਿਹੜਾ ਹੈ ਲੀਕ ਹੋ ਜਾਣ ਦਾ ਅਕਸਰ ਖਤਰਾ ਬਣਿਆ ਰਹਿੰਦਾ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਉਹ ਸਾਡੇ ਫੋਨ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ, ਮਾਰਕੀਟਿੰਗ ਦੇ ਅਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਕਈ ਵਾਰੀ
1: ਸਾਈਬਰ ਫਰੋਡ ਵੀ,
0: ਹਾਂ ਫਰੋਡ ਵੀ ਕਰਦੇ ਨੇ, ਸਾਡੀ ਨਿੱਜਤਾ ਨੂੰ ਜਾਂ ਕਿਸੇ ਵਿਅਕਤੀ ਦੀ ਜੋ ਪ੍ਰਾਈਵੇਸੀ ਹੈ ਜਾਂ ਨਿੱਜਤਾ ਹੈ ਉਹਨੂੰ ਕਿਸ ਕਿਸ ਤਰ੍ਹਾਂ ਦੇ ਖਤਰੇ ਨੇ, ਕੀ ਮਤਲਬ ਉਹਦੇ ਸਾਹਮਣੇ ਚੁਣੌਤੀਆਂ?
1: ਉਹ ਖਤਰੇ ਇਹ ਨੇ ਕਿ ਅਸੀਂ ਅੱਜ ਕੱਲ੍ਹ ਸਾਨੂੰ ਥਾਂ ਥਾਂ 'ਤੇ ਆਪਣੀ ਪਰਸਨਲ ਜਾਣਕਾਰੀ ਸ਼ੇਅਰ ਕਰਨੀ ਹੀ ਪੈਂਦੀ ਹੈ। ਤੁਸੀਂ ਕਿਸੇ ਵੀ ਵੱਡੀ ਦੁਕਾਨ 'ਤੇ ਜਾਓਗੇ, ਕੁਛ ਖਰੀਦਦਾਰੀ ਕਰੋਗੇ, ਉਹ ਬਿੱਲ ਕੱਟਣ ਲੱਗੇ ਤੁਹਾਨੂੰ ਤੁਹਾਡਾ ਫੋਨ ਨੰਬਰ ਪੁੱਛਦੇ ਨੇ, ਹਾਲਾਂਕਿ ਬਿੱਲ ਕੱਟਣ ਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਫੋਨ ਨੰਬਰ ਸ਼ੇਅਰ ਕੀਤਾ ਜਾਏ, ਲੇਕਿਨ ਉਹ ਲੋਕ ਪੁੱਛਦੇ ਨੇ, ਅਸੀਂ ਦੱਸ ਵੀ ਦਿੰਦੇ ਹਾਂ, ਤਾਂ ਬਾਅਦ 'ਚੋਂ ਉਹਨਾਂ ਲੋਕਾਂ ਦੇ ਥਰੂ ਸਾਨੂੰ ਫੋਨ 'ਤੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਕਿ ਸਾਡੀ ਦੁਕਾਨ 'ਤੇ ਇਹ ਸਕੀਮ ਨਿਕਲੀ ਹੈ, ਇਸ ਨਿਕਲੀ ਹੈ, ਜੋ ਅਨਨੈਸੈਸਰੀ ਅਨਵਾਂਟਿਡ ਇੱਕ ਕਿਸਮ ਦੀ ਕਮਿਊਨੀਕੇਸ਼ਨ ਹੈ ਉਹ ਸਾਡੇ ਨਾਲ ਸ਼ੁਰੂ ਹੋ ਜਾਂਦਾ ਹੈ। ਸਾਡੇ ਐਕਚੁਅਲੀ ਜੋ ਨਿੱਜਤਾ ਦੀ ਜੋ ਅਧਿਕਾਰ ਹੈ ਉਸਦਾ ਹਨਨ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਅਸੀਂ ਤਾਂ ਉਸ ਤੋਂ ਮੰਗ ਕੀਤੀ ਨਹੀਂ ਹੁੰਦੀ ਕਿ ਸਾਨੂੰ ਇਸ ਸਕੀਮ ਬਾਰੇ ਦੱਸਿਆ ਜਾਏ, ਲੇਕਿਨ ਇਸ ਤਰੀਕੇ ਜਾਣਕਾਰੀ ਚਲੇ ਜਾਂਦੀ ਹੈ। ਇਵੇਂ ਅਸੀਂ ਆਪਣੇ ਬਾਇਓਮੈਟ੍ਰਿਕਸ ਦੀ ਗੱਲ ਕਰੀਏ, ਆਧਾਰ ਕਾਰਡ ਜਦੋਂ ਅਸੀਂ ਬਣਦਾ ਤਾਂ ਆਧਾਰ ਕਾਰਡ ਦਾ ਅਕਸਰ ਜੋ ਬਣਾਉਣ ਵਾਲੇ ਸੈਂਟਰ ਹੁੰਦੇ ਨੇ, ਕਈ ਪ੍ਰਾਈਵੇਟ ਸੈਂਟਰਸ ਵੀ ਹੁੰਦੇ ਨੇ, ਜਾਂ ਕਈ ਲੋਕ ਐਸੇ ਹੁੰਦੇ ਨੇ ਜਿਹਨਾਂ ਕੋਲ ਉਹਨਾਂ ਦਾ ਐਕਸੈਸ ਕਰਨ ਦੀ ਸਮਰੱਥ ਹੈ, ਜਿਵੇਂ ਅਸੀਂ ਫੋਨ ਲੈਣ ਜਾਂਦੇ ਹਾਂ, ਕੁਛ ਨਵੀਂ ਸਿਮ ਲੈਂਦੇ ਹਾਂ, ਅਤੇ ਉਹਨਾਂ ਕੋਲ ਵੀ ਐਸਾ ਸਿਸਟਮ ਹੁੰਦਾ ਕਿ ਜੋ ਸਾਡੇ ਆਧਾਰ ਕਾਰਡ ਦਾ ਉਹ ਬਾਇਓਮੈਟ੍ਰਿਕਸ ਉਹ ਵੀ ਲੈਂਦੇ ਨੇ, ਇਸ ਤਰੀਕੇ ਡਾਟਾ ਉਹਨਾਂ ਦੇ ਕੋਲ ਵੀ ਕਾਪੀ ਹੋ ਜਾਂਦਾ ਹੈ। ਅਤੇ ਉਸਦਾ ਹਮੇਸ਼ਾ ਇਸ ਤਰੀਕੇ ਜਦੋਂ ਅਸੀਂ ਥਾਂ ਥਾਂ 'ਤੇ ਆਪਣੀ ਇਨਫੋਰਮੇਸ਼ਨ ਦਿੰਦੇ ਹਾਂ ਤਾਂ ਕਦੀ ਨਾ ਕਦੀ ਉਸਦਾ ਮਿਸਯੂਜ਼ ਹੋਣ ਦਾ ਖਤਰਾ ਰਹਿੰਦਾ ਹੈ, ਅਤੇ ਹੁੰਦਾ ਵੀ ਹੈ, ਜੋ ਅਸੀਂ ਸਾਈਬਰ ਫਰੋਡ ਸੁਣਦੇ ਹਾਂ ਉਹ ਹੁੰਦੇ ਹੀ ਇਸ ਕਰਕੇ ਨੇ, ਕਿਉਂਕਿ ਸਾਡੀ ਜੋ ਨਿੱਜੀ ਜਾਣਕਾਰੀ ਹੈ ਕਿਸੇ ਨਾ ਕਿਸੇ ਥਾਂ ਤੋਂ ਇੱਧਰ ਉੱਧਰ ਚਲੇ ਜਾਂਦੀ ਹੈ, ਗਲਤ ਹੱਥਾਂ 'ਚ ਚਲੇ ਜਾਂਦੀ ਹੈ, ਜਿਸ ਦਾ ਜੋ ਫਾਇਦਾ ਹੈ ਉਹ ਕ੍ਰਿਮੀਨਲ ਟਾਈਪ ਜੋ ਲੋਕ ਚੁੱਕਦੇ ਨੇ।
0: ਜਿਵੇਂ ਤੁਸੀਂ ਉਦਾਹਰਣ ਦਿੱਤੀ ਵੀ ਅਸੀਂ

0: ਦੁਕਾਨ ਦੇ ਉੱਤੇ ਸਮਾਨ ਲੈਣ ਜਾਂਦੇ ਹਾਂ, ਸਾਡਾ ਫੋਨ ਨੰਬਰ ਪੁੱਛ ਲਿਆ ਜਾਂਦਾ। ਇਹ ਤਾਂ ਇੱਕ ਸਿਰਫ ਫੋਨ ਨੰਬਰ ਦੀ ਗੱਲ ਆਪਾਂ ਕਰ ਰਹੇ ਸੀ,
1: ਜੀ ਜੀ।
0: ਇਸ ਤੋਂ ਇਲਾਵਾ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਜਿਨ੍ਹਾਂ ਕੋਲ ਅਸੀਂ ਜਿਨ੍ਹਾਂ ਦੀਆਂ ਸੇਵਾਵਾਂ ਅਸੀਂ ਹਾਸਲ ਕਰਦੇ ਹਾਂ,
1: ਜੀ ਜੀ,
0: ਚਾਹੇ ਉਹ ਬੈਂਕ ਦੇ ਵਿੱਚ ਸਾਡੀ ਜਾਣਕਾਰੀ ਹੈ ਸਾਡੇ ਖਾਤੇ ਸੰਬੰਧੀ, ਜਾਂ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ ਉਹਦੇ 'ਚ ਸਾਡੇ ਸਰੀਰ ਬਿਮਾਰੀ ਸੰਬੰਧੀ, ਜਾਂ ਹੋਰ ਕਿਸੇ ਵਕੀਲ ਦੇ ਕੋਲ ਹੀ ਅਸੀਂ ਜਾਂਦੇ ਹਾਂ ਜਿਹਨੂੰ ਅਸੀਂ ਕਈ ਵਾਰੀ ਆਪਣੀ ਸਮੱਸਿਆ ਦੱਸਦੇ ਹਾਂ, ਬਹੁਤ ਸਾਰੀਆਂ ਸੂਚਨਾਵਾਂ ਹੁੰਦੀਆਂ, ਕਿ ਉਹਨਾਂ ਲੋਕਾਂ ਕੋਲ ਜਿਹੜੀ ਸਾਡੀ ਨਿੱਜੀ ਜਾਣਕਾਰੀ ਹੁੰਦੀ ਹੈ ਪ੍ਰੋਫੈਸ਼ਨਲ ਲੋਕਾਂ ਕੋਲ, ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਸਾਡੀ ਨਿੱਜਤਾ ਨੂੰ ਹੈ ਉਹਨੂੰ ਬਰਕਰਾਰ ਰੱਖਣ।
1: ਜੀ ਬਿਲਕੁਲ, ਨੈਤਿਕ ਤੌਰ 'ਤੇ ਤਾਂ ਉਹਨਾਂ ਦੀ ਜ਼ਿੰਮੇਦਾਰੀ ਹੈ ਹੀ ਹੈ, ਲੇਕਿਨ ਕਾਨੂੰਨੀ ਤੌਰ 'ਤੇ ਵੀ ਉਹਨਾਂ ਦੀ ਜ਼ਿੰਮੇਦਾਰੀ ਹੈ। ਜਿਵੇਂ ਐਡਵੋਕੇਟਸ ਐਕਟ 'ਚ ਸਪੈਸ਼ਲ ਇੱਕ ਪ੍ਰੋਵੀਜ਼ਨ ਦਿੱਤਾ ਗਿਆ ਹੈ ਕਿ ਜੋ ਵੀ ਸਾਡਾ ਕਲਾਇੰਟ ਸਾਡੇ ਕੋਲ ਆ ਕੇ ਸਾਨੂੰ ਜਾਣਕਾਰੀ ਦੇਗਾ, ਅਸੀਂ ਉਸਨੂੰ ਕਿਧਰੇ ਫੈਲਾਉਣਾ ਨਹੀਂ, ਕਿਸੇ ਹੋਰ ਨੂੰ ਦੱਸਣਾ ਨਹੀਂ, ਨਾ ਉਸਦੇ ਬਾਰੇ ਖੁਦ ਕਿਧਰੇ ਗਵਾਹ ਬਣਨਾ ਹੈ। ਅੱਜ ਕੋਈ ਬੰਦਾ ਆ ਕੇ ਮੈਨੂੰ ਦੱਸਦਾ ਕਿ ਮੈਂ ਫਲਾਨੀ ਥਾਂ ਚੋਰੀ ਕੀਤੀ ਸੀ, ਤਾਂ ਮੈਂ ਐਸਾ ਨਹੀਂ ਹੋ ਸਕਦਾ ਕਿ ਮੈਂ ਖੁਦ ਹੀ ਉਸਦੀ ਸ਼ਿਕਾਇਤ ਕਰਨ ਕਿਧਰੇ ਚਲਾ ਜਾਵਾਂ ਕਿ ਇਹ ਮੈਨੂੰ ਇਸ ਤਰ੍ਹਾਂ ਦੱਸ ਕੇ ਗਿਆ, ਤਾਂ ਮੈਂ ਉਸ ਚੀਜ਼ ਦਾ ਗਵਾਹ ਨਹੀਂ ਬਣ ਸਕਦਾ। ਅਤੇ ਮੈਨੂੰ ਉਸਦੀ ਜੋ ਨਿੱਜਤਾ ਹੈ ਉਸਦਾ ਸਨਮਾਨ ਕਰਨਾ ਹੀ ਪਏਗਾ, ਉਸਨੂੰ ਬਰਕਰਾਰ ਰੱਖਣਾ ਹੀ ਪਏਗਾ, ਕਾਨੂੰਨੀ ਤੌਰ 'ਤੇ ਮੈਂ ਉਸਦੇ ਲਈ ਬਾਧੇ ਹੋਵਾਂਗਾ। ਇਸੇ ਤਰੀਕੇ ਜੇ ਅਸੀਂ ਡਾਕਟਰਾਂ ਦੀ ਗੱਲ ਕਰੀਏ ਤਾਂ ਮੈਡੀਕਲ ਜੋ ਲਾਈਨ ਦੇ ਕਾਨੂੰਨ ਨੇ ਉਹਨਾਂ 'ਚ ਵੀ ਇਹ ਪ੍ਰੋਵੀਜ਼ਨ ਹੈਗਾ ਕਿ ਜੋ ਡਾਕਟਰ ਹੈ ਆਪਣੇ ਪੇਸ਼ੈਂਟ ਦੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਹੀਂ ਕਰੇਗਾ ਬਿਨਾਂ ਉਸਦੀ ਸਹਿਮਤੀ 'ਤੇ। ਕਈ ਵਾਰੀ ਕੀਤੀ ਜਾਂਦੀ ਹੈ ਮੈਡੀਕਲ ਰਿਸਰਚ ਵਾਸਤੇ, ਲੇਕਿਨ ਉਸ ਸਮੇਂ ਉਹਨਾਂ ਤੋਂ ਉਹਨਾਂ ਦੀ ਪਹਿਲਾਂ ਪਰਮਿਸ਼ਨ ਲਿਖਤ 'ਚ ਲੈਣੀ ਜ਼ਰੂਰੀ ਹੋ ਜਾਂਦੀ ਹੈ। ਇਸੇ ਤਰੀਕੇ ਅਸੀਂ ਜੇ ਬੈਂਕਿੰਗ ਦੀ ਗੱਲ ਕਰੀਏ ਤਾਂ ਉੱਥੇ ਤਾਂ ਬਹੁਤ ਹੀ ਸਖਤ ਲਾਅ ਨੇ, ਅਤੇ ਬੈਂਕ ਦੇ ਜੋ ਕਿਸੇ ਵੀ ਖਾਤੇ ਦੀ ਇਨਫੋਰਮੇਸ਼ਨ ਹੈ ਜਾਂ ਹੋਰ ਕਿਸੇ ਦਾ ਜੋ ਫਾਈਨੈਂਸ਼ੀਅਲ ਸਟੇਟਸ ਹੈ, ਕਿਸੇ ਵੀ ਸ਼ਖਸ ਦਾ ਜੋ ਕੋਈ ਵੀ ਬੈਂਕ ਹੈ ਉਸਨੂੰ ਕਿਸੇ ਦੂਸਰੇ ਸ਼ਖਸ ਨੂੰ ਉਸਨੂੰ ਜਾਣਕਾਰੀ ਨਹੀਂ ਦੇਣੀ ਚਾਹੀਦੀ, ਜਦ ਤੱਕ ਉਸਨੂੰ ਕਾਨੂੰਨੀ ਤੌਰ 'ਤੇ ਕੋਈ ਐਸਾ ਕੰਪਲਸ਼ਨ ਨਾ ਹੋਵੇ, ਕੋਈ ਮਜਬੂਰੀ ਨਾ ਹੋਵੇ। ਐਵੇਂ ਨਾ ਹੋਵੇ ਕਿ ਕੋਈ ਰੈਂਡਮਲੀ ਜਾ ਕੇ ਉਹਨੂੰ ਪੁੱਛਣ ਲੱਗ ਪਿਆ ਕਿ ਮੇਰੇ ਅਕਾਊਂਟ 'ਚ ਕਿੰਨਾ ਪੈਸਾ ਹੈ ਜਾਂ ਮੇਰੇ ਉੱਪਰ ਕਿੰਨਾ ਕਰਜ਼ਾ ਹੈ। ਕੋਈ ਪੁਲਿਸ ਜਾਂ ਅਦਾਲਤ ਸਿਰਫ ਜਦ ਤੱਕ ਇਸ ਤਰੀਕੇ ਦੀ ਡਿਮਾਂਡ ਨਹੀਂ ਕਰਦੀ, ਬੈਂਕ ਵਾਲਿਆਂ ਨੂੰ ਕਿਸੇ ਨੂੰ ਐਸੀ ਜਾਣਕਾਰੀ ਨਹੀਂ ਦੇਣੀ ਚਾਹੀਦੀ।
0: ਅੱਛਾ, ਇਹ ਤਾਂ ਇੱਕ ਤਰ੍ਹਾਂ ਦੀ ਜਾਣਕਾਰੀ ਸੀ ਤੁਹਾਡੇ ਸੰਬੰਧੀ, ਜਿਹੜੇ ਇੱਕ ਦੂਸਰੇ ਪ੍ਰੋਫੈਸ਼ਨਲ ਜਾਂ ਜਿਹੜੇ ਹੋਰ ਲੋਕ ਨੇ ਉਹ ਜਾਣਦੇ ਨੇ ਜਿਹੜੇ। ਇਸ ਤੋਂ ਇਲਾਵਾ ਕਿਸੇ ਵਿਅਕਤੀ ਦੀ ਨਿੱਜਤਾ ਹੈ, ਕੋਈ ਵਿਅਕਤੀ ਮਤਲਬ ਵੈਸੇ ਹੀ ਸਮਾਜ ਦੇ ਵਿੱਚ ਉੱਠ ਕੇ ਜਾਂ ਕੋਈ ਉਹਦਾ ਜਾਣਕਾਰ ਜਾਂ ਕੋਈ ਜਾਣਕਾਰ ਨਹੀਂ ਵੀ, ਤਾਂ ਵੀ ਉਸ ਤਰ੍ਹਾਂ ਦੀ ਮੰਨ ਲਓ ਉਹਦੀ ਕੋਈ ਫੋਟੋ ਜਾਂ ਇਸ ਤਰ੍ਹਾਂ ਦੀ ਕੋਈ ਉਹ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀਡੀਓ ਕਿਸੇ ਬੰਦੇ ਦਾ ਉਹਦੀ ਪਰਮਿਸ਼ਨ ਤੋਂ ਬਿਨਾਂ ਮਤਲਬ ਸ਼ੇਅਰ ਕਰ ਦਿੰਦਾ ਹੈ, ਜਾਂ ਹੋਰ ਇਸ ਤਰ੍ਹਾਂ ਦੀ ਕੋਈ ਇਤਰਾਜ਼ਯੋਗ ਸਮੱਗਰੀ ਹੈ ਜਿਹੜੀ ਉਹ ਕਿਸੇ ਤਰ੍ਹਾਂ ਵੀ ਕਰ ਦਿੰਦਾ, ਤਾਂ ਇਹ ਵੀ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਮੰਨਿਆ ਜਾਏਗਾ?
1: ਜੀ ਬਿਲਕੁਲ, 100% ਮੰਨਿਆ ਜਾਏਗਾ। ਵੈਸੇ ਤਾਂ ਅਸੀਂ ਲੋਕ ਜਾਣੇ ਅਣਜਾਣੇ 'ਚ ਥੋੜ੍ਹਾ ਬਹੁਤ ਤਾਂ ਇਸਦਾ ਉਲੰਘਣ ਕਰਦੇ ਹੀ ਹੈ, ਅਸੀਂ ਕਈ ਲੋਕਾਂ ਦੀਆਂ ਤਸਵੀਰਾਂ ਉਪਯੋਗ ਕਰ ਲੈਂਦੇ ਹਾਂ, ਹਾਲਾਂਕਿ ਚਲੋ ਅਸੀਂ ਜੇ ਇਤਰਾਜ਼ਯੋਗ ਤਰੀਕੇ 'ਚ ਨਾ ਕਰੀਏ ਤਾਂ ਅਗਲਾ ਬੰਦਾ ਵੀ ਸਾਨੂੰ ਕੁਛ ਨਹੀਂ ਕਹਿੰਦਾ, ਲੇਕਿਨ ਜਿਵੇਂ ਅਸੀਂ ਮੰਨ ਲਓ ਅਸੀਂ ਕਿਸੇ ਲੜਕੀ ਦੀ ਕਿਸੇ ਤਸਵੀਰ ਨੂੰ ਅਸੀਂ ਗਲਤ ਤਰੀਕੇ ਉਸਦਾ ਉਪਯੋਗ ਕਰਦੇ ਹਾਂ, ਤਾਂ ਯਕੀਨੀ ਤੌਰ 'ਤੇ ਉਹ IPC ਜਾਂ ਜੋ ਹੁਣ ਜੋ BNS ਹੈ, ਜੋ ਸਾਡੇ ਅਪਰਾਧਕ ਕਾਨੂੰਨ ਨੇ, ਉਹਨਾਂ ਦੇ ਤਹਿਤ ਉਸ 'ਤੇ ਬਿਲਕੁਲ 100% ਅਸੀਂ ਸਜ਼ਾ ਦੇ ਪਾਤਰ ਬਣ ਜਾਵਾਂਗੇ, ਅਤੇ IT ਜੋ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਹੈ ਉਸਦੇ ਤਹਿਤ ਵੀ ਅਸੀਂ ਸਜ਼ਾ ਦੇ ਹੱਕਦਾਰ ਬਣ ਜਾਵਾਂਗੇ। ਇਸੇ ਲਈ ਸਾਡੀ ਸਰਕਾਰ ਨੇ ਆਲਰੇਡੀ ਇਹ ਪ੍ਰੋਵੀਜ਼ਨ ਕੀਤੇ ਹੋਏ ਨੇ ਕਿ ਜੋ ਸੋਸ਼ਲ ਮੀਡੀਆ ਹੈ, ਜੋ ਉਸਦਾ ਕੋਈ ਵੀ ਉਸਦੀ ਦਿੱਤੀ ਗਈ ਜਾਣਕਾਰੀ ਕੋਈ ਵੀ ਸ਼ਖਸ ਉਸਦਾ ਮਿਸਯੂਜ਼ ਕਰਦਾ ਹੈ, ਤਾਂ ਉਸਦੇ ਵਾਸਤੇ ਜੇਲ੍ਹ 'ਚ ਜਾਣ ਦਾ ਵੀ ਉਸਦਾ ਪ੍ਰੋਵੀਜ਼ਨ ਹੈ, ਉਸਨੂੰ ਜੇਲ੍ਹ 'ਚ ਭੇਜਣ ਦਾ, ਪਲੱਸ ਜੋ ਪੀੜਤ ਧਿਰ ਹੈ ਉਸਨੂੰ ਕੋਈ ਮੁਆਵਜ਼ਾ ਜਾਇਜ਼ ਮੁਆਵਜ਼ਾ ਦੇਣ ਦਾ ਵੀ ਉਸ 'ਚ ਪ੍ਰੋਵੀਜ਼ਨ IT ਐਕਟ 'ਚ।
0: ਅਤੇ ਹੁਣੇ ਤੁਸੀਂ ਕਾਨੂੰਨ ਦੀ ਗੱਲ ਵੀ ਕਰ ਰਹੇ ਸੀ, ਮੈਂ ਤੁਹਾਡੇ ਕੋਲੋਂ ਸਪਸ਼ਟ ਤੌਰ 'ਤੇ ਪੁੱਛਣਾ ਚਾਹਾਂਗਾ ਕਿ ਨਿੱਜਤਾ ਦੇ ਅਧਿਕਾਰ ਦੀ ਸੁਰੱਖਿਆ ਦੇ ਸੰਬੰਧ ਵਿੱਚ ਕਿਹੜੇ ਕਿਹੜੇ ਕਾਨੂੰਨ ਨੇ ਜਿਨ੍ਹਾਂ ਦੀ ਮਦਦ ਲਈ ਜਾ ਸਕਦੀ ਹੈ ਜੇ ਕਿਸੇ ਦੀ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਹੁੰਦਾ?
1: ਦੇਖੋ, ਜਿਵੇਂ ਅਸੀਂ ਸ਼ੁਰੂ 'ਚ ਕਿਹਾ ਸੀ ਕਿ ਸਭ ਤੋਂ ਪਹਿਲੇ ਤਾਂ Article 21 ਹੈਗਾ ਜੋ ਕੋਨਸਟੀਟਿਊਸ਼ਨ ਦਾ, ਸੰਵਿਧਾਨ ਦਾ, ਅਤੇ ਜਦੋਂ ਸਾਡੇ ਕਿਸੇ ਵੀ ਸੰਵਿਧਾਨਕ ਅਧਿਕਾਰ ਦੀ, ਕਿਉਂਕਿ ਸਰਕਾਰ ਨੇ ਮੰਨ ਹੀ ਲਿਆ, ਤਾਂ ਜਦੋਂ ਉਸਦੀ ਉਲੰਘਣਾ ਹੁੰਦੀ ਹੈ ਤਾਂ ਅਸੀਂ ਕਿਸੇ ਵੀ ਹਾਈਕੋਰਟ 'ਚ ਜਾ ਸਕਦੇ ਹਾਂ ਜਾਂ ਸੁਪਰੀਮ ਕੋਰਟ 'ਤੇ ਜਾ ਸਕਦੇ ਹਾਂ ਕਿ ਫਲਾਨਾ ਸ਼ਖਸ ਜਾਂ ਫਲਾਨੀ ਏਜੰਸੀ ਸਾਡੇ ਜੋ ਪ੍ਰਾਈਵੇਸੀ ਦੇ ਰਾਈਟ ਦਾ ਉਲੰਘਣ ਕਰ ਰਹੀ ਹੈ। ਲੇਕਿਨ ਇਸ ਦੇ ਇਲਾਵਾ ਵਿਸ਼ੇਸ਼ ਤੌਰ 'ਤੇ ਜੋ 3 ਕਿਸਮ ਦੇ ਅਸੀਂ ਕਾਨੂੰਨ ਕਹਿ ਸਕਦੇ ਹਾਂ ਜੋ ਬਣੇ ਹੋਏ ਨੇ, ਜਿਵੇਂ ਕਿ IPC ਜਿਸਨੂੰ ਅਸੀਂ ਪਹਿਲੇ ਕਹਿੰਦੇ ਸੀ, ਅੱਜ ਕੱਲ੍ਹ BNS ਹੋ ਗਿਆ, ਜੋ ਅਪਰਾਧਕ ਕਾਨੂੰਨ ਨੇ, ਉਹਨਾਂ ਦੇ ਤਹਿਤ ਸਜ਼ਾ ਹੈ ਕਿ ਅਸੀਂ ਕਿਸੇ ਦਾ ਡਾਟਾ ਦਾ ਮਿਸਯੂਜ਼ ਕਰਦੇ ਹਾਂ ਜਿਸ ਦੇ ਨਾਲ ਉਸਦੇ ਕਿਸੇ ਕਿਸਮ ਦੀ ਮਾਨਹਾਨੀ ਹੁੰਦੀ ਹੈ, ਜੇ ਇਸ ਤਰੀਕੇ ਦਾ ਹੋਏ ਤਾਂ ਉਸ ਵਿੱਚ ਤੋਂ ਜੋ ਸਾਨੂੰ ਪੈਨਲ ਸਜ਼ਾ ਮਿਲਦੀ ਹੈ ਉਸ ਪ੍ਰੋਵੀਜ਼ਨ ਮੁਤਾਬਿਕ, ਉਹ ਤਾਂ ਹਮੇਸ਼ਾ ਤੋਂ ਸੀਗੀ। ਇਸ ਦੇ ਨਾਲ ਨਾਲ ਸਰਕਾਰ ਨੇ ਇੱਕ ਪਹਿਲਾਂ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਬਣਾਇਆ ਸੀ ਸੰਨ 2000 'ਚ, ਜਿਸ 'ਚ ਅਸੀਂ ਸਮੇਂ ਤੋਂ ਸਮੇਂ ਇਹਨਾਂ ਨੇ ਐਡੀਸ਼ਨ ਕਰਕੇ ਸੰਸ਼ੋਧਨ ਕਰਕੇ ਇਸ ਚੀਜ਼ ਨੂੰ ਕੀਤਾ ਕਿ ਕਿਸੇ ਵੀ ਕਿਸਮ ਦੀ ਜੋ ਜਾਣਕਾਰੀ ਹੈ ਇਨਫੋਰਮੇਸ਼ਨ ਟੈਕਨੋਲੋਜੀ ਕੰਪਿਊਟਰ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਅਗਰ ਉਸਦਾ ਕੋਈ ਵੀ ਧੀਰ, ਭਾਵੇਂ ਉਹ ਕੰਪਨੀ ਹੈ ਜਾਂ ਕੋਈ ਯੂਜ਼ਰ ਹੈ, ਅਗਰ ਉਸਦਾ ਕੋਈ ਇਸ ਤਰੀਕੇ ਗੱਲ

0: ਸਾਹਮਣੇ ਆਉਂਦੀ ਕਿ ਉਸਦਾ ਮਿਸਯੂਜ਼ ਕੀਤਾ ਗਿਆ, ਉਸਦੀ ਪਰਮਿਸ਼ਨ ਦੇ ਬਿਨਾਂ ਉਸਦੀ ਜੋ ਇਨਫੋਰਮੇਸ਼ਨ ਹੈ, ਉਸਦਾ ਜੋ ਡਾਟਾ ਹੈ, ਉਸਨੂੰ ਲੀਕ ਕੀਤਾ ਗਿਆ, ਤਾਂ ਸਰਕਾਰ ਉਸ 'ਤੇ ਜ਼ਰੂਰ ਐਕਸ਼ਨ ਲੈ ਸਕਦੀ ਹੈ। ਇਸੇ ਲਈ ਅਸੀਂ ਦੇਖਦੇ ਆਵਾਂਗੇ ਜਦੋਂ ਵੀ ਅਸੀਂ ਕੋਈ ਕਿਸੇ ਸੋਫਟਵੇਅਰ 'ਚ ਜਾਂ ਕਿਸੇ ਸੋਸ਼ਲ ਮੀਡੀਆ ਆਈ ਡੀ 'ਚ ਜੋ ਅਸੀਂ ਆਈ ਡੀ ਬਣਾਉਣ ਲੱਗਦੇ ਹਾਂ, ਅਤੇ ਇੱਕ ਐਗਰੀਮੈਂਟ ਹੀ ਆਉਂਦਾ ਸ਼ੁਰੂ 'ਚ, ਲੋਕ ਅਸੀਂ ਪੜ੍ਹਦੇ ਨਹੀਂ, ਅਸੀਂ ਯੈਸ ਯੈਸ ਕਰ ਦਿੰਦੇ ਹਾਂ, ਲੇਕਿਨ ਉਸਨੂੰ ਪੜ੍ਹਨਾ ਜ਼ਰੂਰ ਚਾਹੀਦਾ। ਬੇਸਿਕਲੀ ਆਪਣਾ ਸਾਡਾ ਨਿੱਜਤਾ ਦਾ ਹੀ ਐਗਰੀਮੈਂਟ ਹੁੰਦਾ ਹੈ, ਤਾਂ ਹਾਲਾਂਕਿ ਉਹ ਲੋਕ ਐਸ਼ੋਰ ਕਰਦੇ ਨੇ ਕਿ ਅਸੀਂ ਕਿਸ ਕਿਸ ਤਰੀਕੇ ਤੁਹਾਡੇ ਡਾਟਾ ਨੂੰ ਸਿਕਿਓਰ ਰੱਖਾਂਗੇ ਅਤੇ ਕਿਸ ਕਿਸ ਵਾਸਤੇ ਅਸੀਂ ਇਸਦਾ ਯੂਜ਼ ਕਰ ਸਕਦੇ ਹਾਂ, ਪਹਿਲੇ ਹੀ ਸਾਨੂੰ ਦੱਸ ਦਿੱਤਾ ਜਾਂਦਾ, ਹਾਲਾਂਕਿ ਅਸੀਂ ਲੋਕ ਧਿਆਨ ਨਹੀਂ ਦਿੰਦੇ ਇਹ ਗੱਲ ਅਲੱਗ ਹੈ। ਅਤੇ ਤੀਸਰਾ ਜੋ ਹੈ, ਇੱਕ ਹੁਣ ਸਰਕਾਰ ਨੇ 2023 'ਚ ਬਣਾਇਆ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ, ਜੋ ਸਾਡਾ ਨਿੱਜੀ ਡਾਟਾ ਹੈ ਉਸਨੂੰ ਸਿਕਿਓਰ ਕਰਨ ਵਾਸਤੇ, ਵਿਸ਼ੇਸ਼ ਤੌਰ 'ਤੇ ਜੋ ਸੋਸ਼ਲ ਮੀਡੀਆ ਕੰਪਨੀਜ਼ ਨੇ ਉਹਨਾਂ ਨੂੰ ਹੁਣ ਇਸ ਵੀ ਦਾਇਰੇ ਵਿੱਚ ਲਿਆਂਦਾ ਗਿਆ ਕਿ ਸਾਡਾ ਜੋ ਇੰਡੀਅਨ ਸਿਟੀਜ਼ਨਸ ਨੇ ਉਹਨਾਂ ਜੋ ਡਿਜੀਟਲ ਡਾਟਾ ਹੈ ਉਸਦਾ ਜੋ ਕਿਧਰੇ ਮਿਸਯੂਜ਼ ਨਾ ਹੋਵੇ, ਉਸਦੀ ਲੀਕੇਜ ਨਾ ਹੋਵੇ, ਉਹਨਾਂ ਕੰਪਨੀਜ਼ ਨੂੰ ਇਸ ਦੇ ਬਾਰੇ ਲਾਇਬਲ ਬਣਾਤਾ, ਉਹਨਾਂ ਨੂੰ ਜ਼ਿੰਮੇਦਾਰ ਬਣਾਤਾ ਹੈ। ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਕਾਫੀ ਸਾਰੇ ਕਦਮ ਚੁੱਕੇ ਗਏ ਨੇ ਜਿਹੜੇ ਹਾਲੀਆ ਨੇ, ਹਾਲਾਂਕਿ ਇਸ ਤੋਂ ਪਹਿਲਾਂ ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤੇ ਬ੍ਰਿਟਿਸ਼ ਸਰਕਾਰ ਦੇ ਸਮੇਂ ਤੋਂ ਇੱਕ ਇੰਡੀਅਨ ਟੈਲੀਗ੍ਰਾਫ ਐਕਟ ਸੀਗਾ, ਉਸ ਵਿੱਚ ਵੀ ਸਰਕਾਰਾਂ ਨੇ ਅਸੀਂ ਬੰਦੋਬਸਤ ਕੀਤਾ ਸੀ ਕਿ ਕਿਸੇ ਦੀ ਚਿੱਠੀ ਐਵੇਂ ਨਹੀਂ ਪੜ੍ਹੀ ਜਾ ਸਕਦੀ ਬਿਨਾਂ ਜਦ ਤੱਕ ਕੋਈ ਅਦਾਲਤ ਵਗੈਰਾ ਦਾ ਦੋਸ਼ ਹੋਵੇ। ਫਿਰ ਫੋਨ ਆ ਗਏ, ਫੋਨ ਵੀ ਟੈਪਿੰਗ ਹੁੰਦੇ ਸੀ, ਤਾਂ ਉੱਥੇ ਵੀ ਫਿਰ ਅਦਾਲਤਾਂ ਨੇ ਆਦੇਸ਼ ਕੀਤਾ ਕਿ ਬਿਨਾਂ ਕਿਸੇ ਲੋੜ ਦੇ, ਬਿਨਾਂ ਕਿਸੇ ਅਦਾਲਤੀ ਆਦੇਸ਼ ਦੇ ਕਿਸੇ ਦਾ ਫੋਨ ਟੈਪ ਨਹੀਂ ਕੀਤਾ ਜਾ ਸਕਦਾ, ਉਸਦੀ ਜਾਸੂਸੀ ਨਹੀਂ ਕੀਤੀ ਜਾ ਸਕਦੀ। ਇਸ ਤਰੀਕੇ ਅਸੀਂ ਦੇਖਦੇ ਹਾਂ ਕਿ ਜੋ ਸਾਡੀ ਸੰਵਿਧਾਨਕ ਅਦਾਲਤਾਂ ਨੇ, ਵਿਸ਼ੇਸ਼ਕਰ ਸਾਡੀ ਸੁਪਰੀਮ ਕੋਰਟ ਹੈ, ਉਸਨੇ ਬਹੁਤ ਥਾਵਾਂ 'ਤੇ ਜੋ ਸਿਟੀਜ਼ਨਸ ਨੇ, ਜੋ ਨਾਗਰਿਕ ਨੇ, ਉਸਦੇ ਜੋ ਨਿੱਜਤਾ ਦੇ ਅਧਿਕਾਰ ਦੀ ਬਹੁਤ ਅੱਛੇ ਲੈਵਲ 'ਤੇ ਸੁਰੱਖਿਆ ਕੀਤੀ ਹੈ।
1: ਅੱਛਾ, ਤੁਸੀਂ ਹੁਣੇ ਫੋਨ ਟਾਈਪਿੰਗ ਦੀ ਗੱਲ ਕੀਤੀ ਤਾਂ ਮੇਰੇ ਜਹਿਨ 'ਚ ਇੱਕ ਸਵਾਲ ਆਇਆ ਕਿ ਜਦੋਂ ਫੋਨ, ਅੱਜ ਕੱਲ੍ਹ ਅਸੀਂ ਫੋਨ 'ਤੇ ਗੱਲ ਕਰਦੇ ਹਾਂ
0: ਜੀ,
1: ਅਤੇ ਫੋਨ ਦੇ ਵਿੱਚ ਕਈ ਲੋਕ ਕਾਲ ਰਿਕਾਰਡ ਕਰਦੇ ਹੋ ਅਤੇ ਆਪਸ਼ਨ ਹੁੰਦੀ ਹੈ ਕਾਲ ਰਿਕਾਰਡ,
0: ਹਾਂਜੀ ਹਾਂਜੀ,
1: ਤਾਂ ਕੀ ਉਹ ਕਾਲ ਰਿਕਾਰਡਿੰਗ ਕਰਨਾ ਉਹ ਨਿੱਜਤਾ ਦੇ ਅਧਿਕਾਰ ਦਾ ਮਤਲਬ ਉਲੰਘਣ ਹੈ?
0: ਜੀ ਬਿਲਕੁਲ, ਐਪਸ ਦੋ ਤਰ੍ਹਾਂ ਦੀ ਐਪਸ ਹੁੰਦੀਆਂ ਨੇ, ਇੱਕ ਤਾਂ ਐਪ ਐਸੀ ਹੁੰਦੀ ਹੈ ਜਦੋਂ ਫੋਨ ਕਾਲ ਰਿਕਾਰਡਿੰਗ ਸ਼ੁਰੂ ਹੋਣ ਲੱਗਦੀ ਹੈ ਤਾਂ ਉਸ 'ਤੇ ਮੈਸੇਜ ਆਉਂਦਾ ਹੈ ਜੋ ਕਾਲ ਕਰਨ ਵਾਲੇ ਨੂੰ ਸੁਣਾਈ ਦਿੰਦਾ ਕਿ ਹੁਣ ਤੁਹਾਡੀ ਕਾਲ ਰਿਕਾਰਡ ਹੋਣ ਲੱਗੀ ਹੈ, ਅਤੇ ਉਸ ਤਰੀਕੇ ਦਾ ਤਾਂ ਵੈਲਿਡ ਹੈਗਾ, ਕਿਉਂਕਿ ਅਗਰ ਉਹ ਬੰਦਾ ਨਹੀਂ ਚਾਹੇਗਾ ਕਿ ਮੇਰੀ ਕਾਲ ਰਿਕਾਰਡ ਹੋਵੇ ਤਾਂ ਫੋਨ ਕੱਟ ਦੇਗਾ। ਅਤੇ ਲੇਕਿਨ ਕਈ ਐਪਸ ਐਸੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਪਤਾ ਨਹੀਂ ਲੱਗਦਾ, ਚੁੱਪ ਚੁਪੀਤੇ ਤਰੀਕੇ ਨਾਲ ਕਾਲ ਰਿਕਾਰਡ ਹੋ ਜਾਂਦੀ ਹੈ, ਇਹ ਗੈਰ ਕਾਨੂੰਨੀ ਹੈ, 100% ਗੈਰ ਕਾਨੂੰਨੀ ਹੈ, ਕਿਸੇ ਦੀ ਜਾਣਕਾਰੀ ਬਗੈਰ ਉਸਦੀ ਕਾਲ ਰਿਕਾਰਡ ਨਹੀਂ ਕਰਨੀ ਚਾਹੀਦੀ, ਕਿਸੇ ਦੀ ਜਾਣਕਾਰੀ ਬਗੈਰ ਉਸਦਾ ਵੀਡੀਓ ਨਹੀਂ ਬਣਾਉਣਾ ਚਾਹੀਦਾ। ਜਿਵੇਂ ਅਸੀਂ ਦੇਖਦੇ ਹਾਂ ਕਿ ਆਪਣੀ, ਵੈਸੇ ਤਾਂ ਅਸੀਂ ਸਿਕਿਉਰਿਟੀ ਵਾਸਤੇ CCTV ਲਗਾਉਂਦੇ ਹਾਂ, ਲੇਕਿਨ ਅਗਰ ਕਿਸੇ ਨੂੰ ਪਤਾ ਨਹੀਂ, ਮੰਨ ਲਓ ਹੁਣ ਕੋਈ ਲੇਡੀ ਹੈ, ਕਿਸੇ ਨੂੰ ਪਤਾ ਨਹੀਂ ਉੱਥੇ CCTV ਲੱਗਾ, ਉਹ ਆਪਣੇ ਕੱਪੜੇ ਠੀਕ ਕਰਨ ਲੱਗੇ, ਕੁਛ ਐਸਾ ਕਰੇ, ਤਾਂ ਉਸਦਾ ਜ਼ਰੂਰ ਉਸਦਾ ਨੁਕਸਾਨ ਹੋਏਗਾ। ਅਤੇ ਇਸ ਕਰਕੇ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ CCTV ਲੱਗਾ ਹੈ। ਅਤੇ ਅਕਸਰ ਅਸੀਂ ਲੋਕ ਦੇਖਦੇ ਹਾਂ ਕਿ ਥਾਂ ਥਾਂ 'ਤੇ ਲਿਖਿਆ ਹੁੰਦਾ, ਸਾਵਧਾਨ, ਯਹਾਂ ਪੇ ਆਪ ਕੈਮਰੇ ਕੀ ਨਿਗਰਾਨੀ ਮੇਂ ਹੈ, ਉਹ ਲਿਖਿਆ ਇਸੇ ਵਾਸਤੇ ਹੁੰਦਾ ਜੋ ਕਿ ਜਾਇਜ਼ ਹੈ, ਲੇਕਿਨ ਕਈ ਥਾਵਾਂ 'ਤੇ ਨਹੀਂ ਵੀ ਲਿਖਿਆ ਹੁੰਦਾ, ਅਤੇ ਜਿੱਥੇ ਨਹੀਂ ਲਿਖਿਆ ਹੁੰਦਾ ਫਿਰ ਉਹ ਗੈਰ ਕਾਨੂੰਨੀ ਹੋ ਜਾਂਦਾ ਹੈ।
1: ਮਤਲਬ ਇਹ ਜੇ ਕਿਤੇ CCTV ਕੈਮਰਾ ਲੱਗਿਆ ਤਾਂ ਇਹ ਲਿਖਿਆ ਹੋਣਾ ਚਾਹੀਦਾ ਹੈ ਕਿ ਤੁਹਾਡੇ ਨੂੰ CCTV ਕੈਮਰਾ ਲੱਗਿਆ ਹੋਇਆ, ਇਸ ਕਰਕੇ ਤੁਸੀਂ ਮਤਲਬ ਸਾਵਧਾਨ ਰਹੋ।
0: ਜੀ ਜੀ,
1: ਮੰਨ ਲਓ ਕਿਸੇ ਦੇ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਹੁੰਦਾ ਹੈ ਕਿਸੇ ਵੀ ਤਰੀਕੇ ਨਾਲ, ਜਿਵੇਂ ਅਸੀਂ ਅਲੱਗ ਅਲੱਗ ਤਰੀਕੇ ਦੱਸੇ,
0: ਹਾਂਜੀ ਹਾਂਜੀ,
1: ਤਾਂ ਉਹਦੇ ਲਈ ਫਿਰ ਸਾਡੇ ਜਿਹੜੇ ਕਾਨੂੰਨ ਜਿਨ੍ਹਾਂ ਦੀ ਤੁਸੀਂ ਹੁਣੇ ਗੱਲ ਕੀਤੀ, ਇਹਦੇ ਵਿੱਚ ਕਿਸ ਤਰ੍ਹਾਂ ਦੀ ਸਜ਼ਾ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ, ਇਹਦੇ ਬਾਰੇ ਦੱਸੋ।
0: ਹਾਂਜੀ ਹਾਂਜੀ, ਦੇਖੋ ਜੇ ਤਾਂ ਸੋਸ਼ਲ ਮੀਡੀਆ, ਵੈਸੇ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਤਾਂ ਸੋਸ਼ਲ ਮੀਡੀਆ 'ਤੇ ਹੀ ਉਸਦਾ ਮਿਸਯੂਜ਼ ਹੋ ਰਿਹਾ ਹੈ, ਕਿ ਬਹੁਤ ਸਾਰੀਆਂ ਜਿੱਦਾਂ ਲੜਕੀਆਂ ਦੀਆਂ ਅਸੀਂ ਤਸਵੀਰਾਂ ਦੀ ਗੱਲ ਕਰੀਏ ਤਾਂ ਉਸਨੂੰ ਲੋਕ ਕਾਪੀ ਕਰਕੇ ਕੋਈ AI ਵਿੱਚ ਯੂਜ਼ ਕਰਕੇ ਉਸਦਾ ਵੀਡੀਓ ਬਣਾ ਦਿੰਦਾ ਹੈ, ਜਾਂ ਉਸਦਾ ਹੋਰ ਗਲਤ ਤਰੀਕੇ ਦੀ ਤਸਵੀਰ ਬਣਾ ਦਿੰਦਾ ਹੈ। ਕੁਛ ਹੋਰ ਐਸਾ ਹੁੰਦਾ ਹੈ ਕਿ ਕਈ ਵਾਰੀ ਮੀਆਂ ਬੀਵੀ ਦੇ ਜਾਂ ਹੋਰ ਜਾਣਕਾਰ ਲੜਕੇ ਲੜਕੀਆਂ ਦੇ ਆਪਸ 'ਚ ਕੁਛ ਰਿਲੇਸ਼ਨ ਹੁੰਦੇ ਨੇ, ਉਹ ਗਲਤ ਉਸਦੇ ਬਾਰੇ ਗੁੰਮਰਾਹਕੁੰਨ ਜਿਹਨੂੰ ਜਾਣਕਾਰੀ ਉਹ ਫੈਲਾਉਣਾ ਸ਼ੁਰੂ ਕਰ ਜਾਂਦੇ ਨੇ, ਜਿਸ ਦੇ ਨਾਲ ਵਾਕਈ ਉਸਦੀ ਜੋ ਰੈਪੂਟੇਸ਼ਨ 'ਤੇ ਫਰਕ ਪੈਂਦਾ ਹੈ। ਉੱਥੇ ਫਿਰ ਜੋ ਕ੍ਰਿਮੀਨਲ ਡਿਫੇਮੇਸ਼ਨ ਹੁੰਦਾ, ਜੋ ਅਪਰਾਧਕ ਮਾਨਹਾਨੀ ਦੀ ਗੱਲ ਹੁੰਦੀ ਹੈ,
1: ਉੱਥੇ ਮਾਨਹਾਨੀ ਦਾ ਕਾਨੂੰਨ ਜਿਹੜਾ ਹੈ ਉਹ
0: ਅਪਰਾਧਕ, ਹਾਂਜੀ ਹਾਂਜੀ, ਜੇ ਪਤਾ ਲੱਗਦਾ ਕੋਈ ਸ਼ਰਾਰਤ ਕਰ ਰਿਹਾ ਤਾਂ ਬਿਲਕੁਲ ਇੱਕ ਕ੍ਰਿਮੀਨਲ ਐਕਟ ਬਣਦਾ ਹੈ, ਅਤੇ ਉੱਥੇ ਸਿਰਫ ਪੁਲਿਸ ਨੂੰ ਕੰਪਲੇਂਟ ਦਈਏ ਅਤੇ ਨਾਲ ਥੋੜ੍ਹਾ ਜਿਹਾ ਜਾਣਕਾਰੀ ਦਈਏ ਕਿ ਕਿਸ ਤਰੀਕੇ ਸਾਡੀ ਜਾਣਕਾਰੀ ਦਾ ਮਿਸਯੂਜ਼ ਕੀਤਾ ਜਾ ਰਿਹਾ, ਅਤੇ ਪੁਲਿਸ ਉਸ 'ਤੇ ਐਕਸ਼ਨ ਲਏਗੀ ਅਤੇ ਉਸ ਸ਼ਖਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗੀ ਅਤੇ ਜੋ ਸਜ਼ਾ ਬਣਦੀ ਉਹ ਮਿਲੇਗੀ ਉਸਨੂੰ। ਲੇਕਿਨ ਉਸਦੇ ਇਲਾਵਾ ਜੇਕਰ ਅਸੀਂ ਮੁਆਵਜ਼ੇ ਵਗੈਰਾ ਦੀ ਗੱਲ ਕਰਨੀ ਹੋਈਏ, ਕਈ ਵਾਰੀ ਸਾਨੂੰ ਉਸਦਾ ਫੋਨ ਫਾਈਨੈਂਸ਼ੀਅਲ ਲੋਸ ਵੀ ਆਉਂਦਾ, ਕਿਉਂਕਿ ਇਹ ਨਹੀਂ ਹੁੰਦਾ ਕਿ ਪਰਸਨਲ, ਕਈ ਵਾਰੀ ਕੰਪਨੀਆਂ ਦੇ ਬਾਰੇ ਵੀ ਗਲਤ ਜਾਣਕਾਰੀ ਫੈਲਾ ਦਿੱਤੀ ਜਾਂਦੀ ਹੈ, ਅਤੇ ਇਸੇ ਤਰੀਕੇ ਨਕਲੀ ਵੀਡੀਓ ਬਣਾ ਕੇ, ਜਾਂ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਰੀਲਾਂ ਬਣਾਉਂਦੇ ਨੇ ਅਤੇ ਇਨਫਲੂਐਂਸਰ ਬਣਦੇ, ਕੰਪਨੀ ਦਾ ਪ੍ਰੋਡਕਟ ਖਰਾਬ ਹੈ, ਇਹਨਾਂ ਦੀਆਂ ਨੀਤੀਆਂ ਖਰਾਬ ਨੇ, ਇਸ ਨਾਲ ਇਹਨੂੰ ਖਾਣ ਨਾਲ ਤੁਹਾਨੂੰ ਨੁਕਸਾਨ ਹੋ ਜਾਏਗਾ, ਜਿਸ ਤਰੀਕੇ ਦੀ ਕੋਈ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਨਾਲ ਕੰਪਨੀ ਨੂੰ ਲੋਸ

0: ਸਰਬਜੀਤ ਸਿੰਘ, ਤੁਹਾਡੇ ਕੋਲੋਂ ਅਖੀਰ ਦੇ ਵਿੱਚ ਇਹ ਜਾਣਨਾ ਚਾਹਾਂਗਾ ਕਿ ਕੋਈ ਵੀ ਵਿਅਕਤੀ, ਵੈਸੇ ਤਾਂ ਹਰ ਵਿਅਕਤੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ ਥਾਂ ਥਾਂ 'ਤੇ, ਜਿਵੇਂ ਤੁਸੀਂ ਕਿਹਾ ਕਿ ਉਹ ਮਾਰਕੀਟ ਦੇ ਵਿੱਚ ਵੀ ਜਾਂਦਾ, ਸਮਾਨ ਵੀ ਖਰੀਦਦਾ, ਜਿੱਥੇ ਕਿਤੇ ਵੀ ਆਪਣਾ ਮੋਬਾਈਲ ਨੰਬਰ ਦਿੰਦਾ, ਬੈਂਕ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਗ੍ਹਾ 'ਤੇ ਜਾਣਾ ਪੈਂਦਾ, ਤਾਂ ਇੱਕ ਵਿਅਕਤੀ ਨੂੰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਕਿ ਉਹਦੀ ਨਿੱਜਤਾ ਦਾ ਉਲੰਘਣ ਨਾ ਹੋਵੇ ਜਾਂ ਇਸ ਤੋਂ ਬਚਿਆ ਜਾ ਸਕੇ?
1: ਦੇਖੋ, ਸਭ ਤੋਂ ਵੱਡਾ ਤਾਂ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਸੋਸ਼ਲ ਮੀਡੀਆ 'ਤੇ। ਸੋਸ਼ਲ ਮੀਡੀਆ 'ਤੇ ਜਿਵੇਂ ਅਸੀਂ ਆਪਣਾ ਪ੍ਰੋਫਾਈਲ ਲੌਕ ਵੀ ਰੱਖ ਸਕਦੇ ਹਾਂ ਅਤੇ ਉਸਨੂੰ ਪਬਲਿਕ ਵੀ ਰੱਖ ਸਕਦੇ ਹਾਂ। ਜਦੋਂ ਉਸਨੂੰ ਪਬਲਿਕ ਰੱਖਦੇ ਹਾਂ ਤਾਂ ਕੋਈ ਵੀ ਸ਼ਖਸ ਉਸਨੂੰ ਜਦੋਂ ਬਰਾਊਜ਼ ਕਰਦਾ, ਸਾਡੀ ਆਈ ਡੀ 'ਤੇ ਟਿੱਕ ਕਰਦਾ, ਉਸਨੂੰ ਸਾਡੀ ਜਿੰਨੀਆਂ ਪੋਸਟਾਂ ਨੇ ਸਾਰੀਆਂ ਦਿਖਾਈ ਦਿੰਦੀਆਂ ਨੇ, ਸਭ ਕੁਝ ਸਾਡੀ ਜਾਣਕਾਰੀ ਮਿਲਦੀ ਹੈ, ਤਾਂ ਉਸ ਨਾਲ ਜਿਹੜਾ ਸ਼ਰਾਰਤੀ ਕਿਸਮ ਦਾ ਕੋਈ ਸ਼ਖਸ ਹੈ ਉਸਦਾ ਮਿਸਯੂਜ਼ ਕਰ ਸਕਦਾ ਹੈ। ਲੇਕਿਨ ਜੇ ਅਸੀਂ ਆਪਣੀ ਆਈ ਡੀ ਲੌਕ ਕਰਕੇ ਰੱਖਦੇ ਹਾਂ ਤਾਂ ਕਿਸੇ ਨੂੰ ਉਸਦੇ ਬਾਰੇ ਕੁਛ ਨਹੀਂ ਦਿਖਾਈ ਦਿੰਦਾ, ਸਿਰਫ ਨਾਮ ਔਰ ਇੱਕ ਛੋਟੀ ਜਿਹੀ ਫੋਟੋ ਦਿਖਾਈ ਦਿੰਦੀ ਹੈ, ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਜਦ ਤੱਕ ਅਸੀਂ ਉਸਨੂੰ ਆਪਣੀ ਆਈ ਡੀ ਵਿੱਚ ਐਡ ਨਹੀਂ ਕਰ ਲੈਂਦੇ। ਤਾਂ ਇਸ ਤਰੀਕੇ ਦੀ ਪਹਿਲੀ ਬੇਸਿਕ ਸਾਵਧਾਨੀ ਤਾਂ ਆਈ ਹੈ ਕਿ ਅਸੀਂ ਆਪਣਾ ਜੋ ਸੋਸ਼ਲ ਮੀਡੀਆ ਆਈ ਡੀ ਹੈ ਉਸਨੂੰ ਸਭ ਤੋਂ ਵਾਸਤੇ ਨਾ ਖੋਲ੍ਹ ਕੇ ਰੱਖੀਏ। ਖਾਸ ਕਰਕੇ ਅਸੀਂ ਮਹਿਲਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਐਸੀ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਕਿ ਆਪਣਾ ਕੋਈ ਵੀ ਆਈ ਡੀ ਹੈ ਉਸਨੂੰ ਪਬਲਿਕ ਵਾਸਤੇ ਖੋਲ੍ਹ ਕੇ ਨਾ ਰੱਖਣ। ਉਸਦੇ ਇਲਾਵਾ ਅਸੀਂ ਬੇਸਿਕ ਗੱਲ ਕਰਦੇ, ਤੁਸੀਂ ਜਿਵੇਂ ਪਹਿਲੇ ਵੀ ਕਿਹਾ ਕਿ ਜੋ ਵੀ ਅਸੀਂ ਆਈ ਡੀ ਯੂਜ਼ ਕਰਦੇ ਹਾਂ, ਜੋ ਵੀ ਐਪ ਯੂਜ਼ ਕਰਦੇ ਹਾਂ, ਉਸ 'ਤੇ ਸਾਨੂੰ ਉਹਦਾ ਲਾਇਸੈਂਸ ਐਗਰੀਮੈਂਟ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਸ 'ਤੇ ਜ਼ਰੂਰ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਜੋ ਪ੍ਰਾਈਵੇਸੀ ਹੈ ਉਸਦੇ ਬਾਰੇ ਉਸ ਕੰਪਨੀ ਦਾ ਕੀ ਰਵੱਈਆ ਹੈ, ਅਤੇ ਜੇ ਉਹਦਾ ਵਾਇਲੇਸ਼ਨ ਹੁੰਦਾ ਤਾਂ ਕੀ ਉਸਦੇ ਬਾਰੇ ਉਹਦੀ ਅਪਰੋਚ ਰਹੇਗੀ ਫਿਊਚਰ 'ਚ। ਅਤੇ ਉਸਨੂੰ ਪੜ੍ਹ ਕੇ ਅਸੀਂ ਠੰਡੇ ਦਿਮਾਗ ਨਾਲ ਫਿਰ ਅੱਗੇ ਕਦਮ ਚੱਕੀਏ ਤਾਂ ਠੀਕ ਹੈ, ਅਤੇ ਜੇ ਅਸੀਂ ਬਿਨਾਂ ਸੋਚੇ ਸਮਝੇ ਜਦੋਂ ਉਹਨਾਂ ਨੂੰ ਉਹਨਾਂ ਦੇ ਮੁਤਾਬਿਕ ਚੱਲਾਂਗੇ ਫਿਰ ਸਾਡੀ ਜੋ ਪ੍ਰਾਈਵੇਸੀ ਉਸਦਾ ਵਾਇਲੇਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਅਤੇ ਸਾਵਧਾਨੀ ਫਿਰ ਇਹੀ ਆ ਜਾਂਦੀ ਹੈ ਕਿ ਹਰ ਜਗ੍ਹਾ ਸਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ। ਹੁਣ ਇੱਕ ਐਗਜ਼ਾਮਪਲ ਹੋਰ ਹੈ ਕਿ ਅਸੀਂ ਕੁਛ ਚੀਜ਼ਾਂ ਅਸੀਂ ਔਨਲਾਈਨ ਖਰੀਦਦੇ ਹਾਂ ਜਾਂ ਅੱਜ ਕੱਲ੍ਹ ਜਿਵੇਂ ਕੁਛ ਮਿੰਟਾਂ 'ਚ ਘਰਾਂ 'ਚ ਡਿਲੀਵਰੀ ਦੇਣ ਵਾਲੀ ਕਰਦੇ ਹਾਂ, ਤਾਂ ਉਹ ਆਈਟਮਸ ਵੀ ਸਾਨੂੰ ਸੋਚ ਸਮਝ ਕੇ ਖਰੀਦਣੀਆਂ ਚਾਹੀਦੀਆਂ, ਕਿਉਂਕਿ ਅਸੀਂ ਜਦ ਵੀ ਕੋਈ ਔਨਲਾਈਨ ਖਰੀਦਦਾਰੀ ਕਰਦੇ ਹਾਂ ਉਸਦਾ ਰਿਕਾਰਡ ਰਹਿ ਜਾਂਦਾ ਹੈ। ਅਤੇ ਕੁਛ ਲੋਕ ਅੰਡਰ ਗਾਰਮੈਂਟਸ ਵੀ ਔਨਲਾਈਨ ਖਰੀਦ ਰਹੇ ਨੇ, ਹੋਰ ਕਈ ਚੀਜ਼ਾਂ ਖਰੀਦ ਰਹੇ ਨੇ, ਤਾਂ ਹਰ ਚੀਜ਼ ਦਾ ਜਦੋਂ ਰਿਕਾਰਡ ਰਹਿੰਦਾ ਕਿਤੇ ਨਾ ਕਿਤੇ ਜਦੋਂ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ ਤਾਂ ਕਈ ਵਾਰੀ ਸ਼ਰਮਿੰਦਗੀ ਦਾ ਕਾਰਨ ਬਣਦਾ, ਕਈ ਵਾਰੀ ਉਸਦਾ ਕੋਈ ਮਿਸਯੂਜ਼ ਹੋਣ ਦਾ ਕਾਰਨ ਬਣਦਾ, ਕਈ ਵਾਰੀ ਹਸਬੈਂਡ ਵਾਈਫ 'ਚ ਬਾਅਦ 'ਚੋਂ ਤਕਰਾਰ ਹੁੰਦੀ ਹੈ ਤਾਂ ਇੱਕ ਦੂਸਰੇ ਦਾ ਰਿਕਾਰਡ ਫਰੋਲਦੇ ਹੁੰਦੇ ਨੇ, ਤਾਂ ਉਸਦੇ ਨਾਲ ਵੀ ਨੁਕਸਾਨ ਹੁੰਦਾ ਹੈ। ਤਾਂ ਸਾਵਧਾਨੀ ਸਾਨੂੰ ਵਰਤਣੀ ਚਾਹੀਦੀ ਹੈ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਜਾਂ ਔਫਲਾਈਨ ਖਰੀਦਦਾਰੀ ਕਰਦੇ ਸਮੇਂ, ਆਪਣੀ ਜੋ ਡਿਟੇਲ ਹੈ ਘੱਟ ਤੋਂ ਘੱਟ ਕਿਧਰੇ ਸ਼ੇਅਰ ਕਰਨੀ ਚਾਹੀਦੀ ਹੈ। ਐਵੇਂ ਕੋਈ ਯਾਰ ਅਗਰ ਸਾਡੇ ਤੋਂ ਸਾਡਾ ਫੋਨ ਨੰਬਰ ਮੰਗਦਾ ਉਸਨੂੰ ਨਹੀਂ ਦੇਣਾ ਚਾਹੀਦਾ, ਉਸ 'ਤੇ ਇਤਰਾਜ਼ ਕਰਨਾ ਚਾਹੀਦਾ, ਕੀ ਲੋੜ ਹੈ। ਆਪਣੇ ਬਾਇਓਮੈਟ੍ਰਿਕਸ ਜੋ ਨੇ ਉਹ ਵੀ ਕਿਸੇ ਨਾਲ ਸ਼ੇਅਰ ਕਰਨ ਤੋਂ ਬਚਣਾ ਚਾਹੀਦਾ, ਤਾਂ ਹੀ ਸਾਡਾ ਬਚਾਅ ਹੈ।
0: ਸਰਬਜੀਤ ਸਿੰਘ ਜੀ, ਅੱਜ ਤੁਸੀਂ ਸਾਨੂੰ ਸਾਡੀ ਜੋ ਨਿੱਜਤਾ ਹੈ ਉਹਦੀ ਸੁਰੱਖਿਆ ਲਈ ਜਾਂ ਨਿੱਜਤਾ ਦੇ ਅਧਿਕਾਰ ਦੀ ਸੁਰੱਖਿਆ ਸੰਬੰਧੀ ਜੋ ਕਾਨੂੰਨ ਬਣੇ ਹੋਏ ਨੇ ਜਾਂ ਕਾਨੂੰਨ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿ ਕਿਸੇ ਦੀ ਜੋ ਨਿੱਜਤਾ ਹੈ ਉਹਨੂੰ ਸੁਰੱਖਿਅਤ ਰੱਖਿਆ ਜਾ ਸਕੇ, ਇਸ ਬਾਰੇ ਸਾਨੂੰ ਲਾਹੇਵੰਦ ਜਾਣਕਾਰੀ ਦਿੱਤੀ, ਅਤੇ ਨਾਲ ਇਹ ਵੀ ਦੱਸਿਆ ਕਿ ਹਰ ਵਿਅਕਤੀ ਨੂੰ ਸਾਵਧਾਨ ਹੋ ਕੇ ਰਹਿਣਾ ਚਾਹੀਦਾ ਹੈ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਜਾਣਕਾਰੀ ਜਾਂ ਆਪਣੀ ਇਨਫੋਰਮੇਸ਼ਨ ਦਿੰਦੇ ਵਕਤ ਕਿ ਕੋਈ ਉਹਦਾ ਗਲਤ ਇਸਤੇਮਾਲ ਨਾ ਕਰ ਸਕੇ। ਤਾਂ ਜੇਕਰ ਅਸੀਂ ਸਾਵਧਾਨ ਰਹਾਂਗੇ ਤਾਂ ਸ਼ਾਇਦ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਅਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਬਲਵਿੰਦਰ ਜੀ।
2: ਕਾਨੂੰਨੀ ਸਲਾਹ ਪ੍ਰੋਗਰਾਮ 'ਚ ਹੁਣੇ ਤੁਸੀਂ ਨਿੱਜਤਾ ਦਾ ਸੁਰੱਖਿਆ ਸੰਬੰਧੀ ਕਾਨੂੰਨ ਵਿਸ਼ੇ 'ਤੇ ਐਡਵੋਕੇਟ ਸਰਬਜੀਤ ਸਿੰਘ ਨਾਲ ਕੀਤੀ ਗੱਲਬਾਤ ਸੁਣ ਰਹੇ ਸੀ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਬਲਵਿੰਦਰ ਸਿੰਘ ਬਰਾੜ। ਤੇ ਹੁਣ ਸੁਣਦੇ ਹਾਂ ਕੁਝ ਲੋਕ ਗੀਤ। ਲਓ ਸੁਣੋ ਡੋਲੀ ਗੁਲੇਰੀਆ ਦੀ ਆਵਾਜ਼ ਵਿੱਚ ਪੰਜਾਬ ਦਾ ਮਸ਼ਹੂਰ ਲੋਕ ਗੀਤ ਸੱਸੀ ਪੁੰਨੂ।

0: ਅਨਿਸ਼ਚਿਤਤਾਵਾਂ ਅਤੇ ਵਪਾਰ ਟੈਕਨੋਲੋਜੀ ਅਤੇ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਚੁਣੌਤੀਆਂ ਵਿਸ਼ਵ ਵਿਆਪੀ ਦ੍ਰਿਸ਼ ਨੂੰ ਬਦਲ ਰਹੀਆਂ ਨੇ ਅਤੇ ਇਹ ਉਮੀਦ ਵੱਧ ਰਹੀ ਹੈ ਕਿ ਬ੍ਰਿਕਸ ਇਸ ਵਿਚ ਇਕ ਅਰਥਪੂਰਨ ਅਤੇ ਸਥਿਰ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਊਰਜਾ, ਭੋਜਨ, ਖਾਦ ਅਤੇ ਸਿਹਤ ਸੁਰੱਖਿਆ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਅਤੇ ਬ੍ਰਿਕਸ ਸੰਗਠਨ ਇਨ੍ਹਾਂ ਚੁਣੌਤੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿਚ ਮਦਦ ਕਰ ਸਕਦਾ ਹੈ। ਮੀਟਿੰਗ ਵਿਚ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੋਰੋ ਵੀਏਰਾ, ਰੂਸੀ ਵਿਦੇਸ਼ ਮੰਤਰੀ ਸਰਗੇ ਲਵਰੋਵ, ਇਰਾਨੀ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਜੀ, ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਗਿਓਨੋ, ਮਲੇਸ਼ੀਆ ਦੇ ਵਿਦੇਸ਼ ਮੰਤਰੀ ਦਾਤੋ ਸੇਰੀ ਓਤਾਮਾ ਮੁਹੰਮਦ ਬਿਨ ਹਾਜੀ ਹਸਨ, ਯੂ ਏ ਈ ਦੇ ਵਿਦੇਸ਼ ਰਾਜ ਮੰਤਰੀ ਖਲੀਫਾ ਸ਼ਾਹੀਨ ਅਲਮਰਾਰ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀ ਰੋਨਾਲਡ ਲਾਮੋਲਾ ਹਿੱਸਾ ਲੈ ਰਹੇ ਨੇ। ਮੀਟਿੰਗ ਦੌਰਾਨ ਬ੍ਰਿਕਸ ਦੇ ਵਿਦੇਸ਼ ਮੰਤਰੀ ਆਪਸੀ ਹਿੱਤਾਂ ਦੇ ਆਲਮੀ ਅਤੇ ਖੇਤਰੀ ਮੁੱਦਿਆਂ ਤੇ ਚਰਚਾ ਕਰਨਗੇ। ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਵੇਰੇ ਨਵੀਂ ਦਿੱਲੀ ਵਿਚ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸੁਗਿਓਨੋ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸੀਅਨ ਨਾਲ ਵਿਆਪਕ ਰਣਨੀਤਿਕ ਭਾਰਤ ਇੰਡੋਨੇਸ਼ੀਆ ਭਾਈਵਾਲੀ ਅਤੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕਾਂਗਰਸ ਨੇ ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। 140 ਮੈਂਬਰੀ ਕੇਰਲਮ ਵਿਧਾਨ ਸਭਾ ਚ ਕਾਂਗਰਸ ਦੀ ਅਗਵਾਈ ਵਾਲੇ ਯੂ ਡੀ ਐਫ਼ ਨੇ 102 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ ਐਨ ਡੀ ਆਰ ਐਫ਼ ਨੇ 2 ਦਹਾਕਿਆਂ ਦੇ ਥੋੜੇ ਸਮੇਂ ਵਿਚ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਜਿੱਤਿਆ ਹੈ। ਅੱਜ ਗਾਜ਼ੀਆਬਾਦ ਵਿਚ ਐਨ ਡੀ ਆਰ ਐਫ਼ ਦੇ ਪ੍ਰੈਜੀਡੈਂਟ ਸਕਲਰ ਅਵਾਰਡ ਸਮਾਰੋਹ ਵਿਚ ਬੋਲਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਜਦੋਂ ਵੀ ਦੇਸ਼ ਵਿਚ ਕਿਧਰੇ ਵੀ ਕੋਈ ਆਫ਼ਤ ਆਉਂਦੀ ਹੈ ਜਾਂ ਆਉਣ ਦਾ ਸੰਕੇਤ ਮਿਲਦਾ ਹੈ ਤਾਂ ਐਨ ਡੀ ਆਰ ਐਫ਼ ਦੀ ਮੌਜੂਦਗੀ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੈਜੀਡੈਂਟ ਸਕਲਰ ਪੁਰਸਕਾਰ ਪ੍ਰਾਪਤ ਕਰਨਾ ਕਿਸੇ ਵੀ ਹਥਿਆਰਬੰਦ ਵਾਲੀ ਮਾਣ ਵਾਲੀ ਗੱਲ ਹੈ।
1: एन डी आर एफ को राष्ट्रपति निशान का सम्मान दिया गया, वो हम सब के लिए गौरव और प्रतिष्ठा की बात है। ये सम्मान एन डी आर एफ के समस्त बल के सेवा, साहस, शौर्य और समर्पण के संचित गुणों का सम्मान है। 20 साल के कम अंतराल के अंदर आपदा बचाव के क्षेत्र में भारत को वैश्विक नक्शे पर रखने का काम एनडीएमए और एनडीआरएफ ने किया है।
0: ਸ੍ਰੀ ਸ਼ਾਹ ਨੇ ਕਿਹਾ ਕਿ ਜਦੋਂ ਵੀ ਐਨ ਡੀ ਆਰ ਐਫ਼ ਦਾ ਅਮਲਾ ਰਾਹਤ ਅਤੇ ਬਚਾਅ ਕਾਰਜਾਂ ਲਈ ਦੁਨੀਆਂ ਵਿਚ ਕਿਧਰੇ ਵੀ ਜਾਂਦਾ ਤਾਂ ਉਨ੍ਹਾਂ ਨੂੰ ਹਮੇਸ਼ਾ ਲੋਕਾਂ ਦਾ ਪਿਆਰ ਅਤੇ ਭਰੋਸਾ ਮਿਲਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ ਸਥਿਤ ਸੀਮਾ ਸੁਰੱਖਿਆ ਬਲ BSF ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਭਾਰੀ ਸੁਰੱਖਿਆ ਵਾਲੇ ਮੁੱਖ ਗੇਟ ਨੇੜੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਅੱਜ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉੱਚ ਪੱਧਰੀ ਸੂਤਰਾਂ ਅਤੇ ਪੰਜਾਬ ਪੁਲਿਸ ਨੇ ਆਕਾਸ਼ਵਾਣੀ ਨੂੰ ਪੁਸ਼ਟੀ ਕੀਤੀ ਹੈ ਕਿ ਧਮਾਕੇ ਨੂੰ ਅੰਜਾਮ ਦੇਣ ਲਈ IED ਦੀ ਵਰਤੋਂ ਕਰਨ ਵਾਲਾ ਮੁਲਜ਼ਮ ਪੰਜਾਬ ਦਾ ਰਹਿਣ ਵਾਲਾ ਹੈ। ਉਹ ਕਥਿਤ ਤੌਰ ਤੇ ਪਾਕਿਸਤਾਨ ਸਥਿਤ ਦਹਿਸ਼ਤਗਰਦਾਂ ਦੇ ਸੰਪਰਕ ਵਿਚ ਸੀ। ਹੋਰ ਵੇਰਵਿਆਂ ਦੀ ਉਡੀਕ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਧਮਾਕੇ ਵਾਲੀ ਥਾਂ ਦੇ ਦੌਰੇ ਦੌਰਾਨ IED ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਇਸ ਧਮਾਕੇ ਦੀ ਯੋਜਨਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਬਣਾਈ ਗਈ ਸੀ। ਉਸੇ ਰਾਤ ਅੰਮ੍ਰਿਤਸਰ ਦੇ ਇੱਕ ਫੌਜੀ ਇਲਾਕੇ 'ਚ ਹੋਏ ਦੂਜੇ ਧਮਾਕੇ ਦੀ ਜਾਂਚ ਹਾਲਾਂ ਵੀ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਨਵੀਂ ਦਿੱਲੀ ਵਿਚ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿਚ ਲੰਮੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਸ੍ਰੀ ਮਾਨ ਨੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਸੜਕਾਂ ਜਿਨ੍ਹਾਂ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਫਿਰੋਜ਼ਪੁਰ ਫਾਜ਼ਿਲਕਾ ਕੋਰੀਡੋਰ ਅਤੇ ਧਰਮਕੋਟ ਜ਼ੀਰਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਸ਼ਾਮਲ ਹੈ ਨੂੰ ਨੈਸ਼ਨਲ ਹਾਈਵੇ ਐਲਾਨਣ ਦੀ ਮੰਗ ਉਠਾਈ। ਇਹ ਖਾਸ ਕੋਰੀਡੋਰ ਰੱਖਿਆ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸ੍ਰੀ ਗਡਕਰੀ ਨੇ ਉਨ੍ਹਾਂ ਨੂੰ ਕੇਂਦਰ ਵੱਲੋਂ ਕਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਹੈ ਜੋ ਕਿ ਹਾਦਸਿਆਂ ਦੌਰਾਨ ਜਾਨ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਸਾਰੀਆਂ ਜਾਨਾਂ ਬਚਾਉਣ ਵਿਚ ਸਫਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਸਿਖਰ ਮੀਟਿੰਗ ਕੀਤੀ। ਗੱਲਬਾਤ ਦੌਰਾਨ ਇਰਾਨ ਟਕਰਾਅ ਅਤੇ ਦੁਵੱਲੇ ਵਪਾਰਕ ਤਣਾਅ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਬੀਜਿੰਗ ਦੇ ਗ੍ਰੇਟ ਹਾਲ ਆਫ਼ ਦਾ ਪੀਪਲ ਵਿਖੇ ਸ੍ਰੀ ਜੀ ਜਿਨਫਿੰਗ ਨਾਲ ਆਪਣੀ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦਾ ਭਵਿੱਖ ਉਜਵਲ ਹੋਏਗਾ। ਦੋਹਾਂ ਨੇਤਾਵਾਂ ਵਿਚਕਾਰ

ਲਈ ਮੁਲਾਕਾਤ 2 ਘੰਟਿਆਂ ਤੋਂ ਵੱਧ ਚੱਲੀ। ਸ੍ਰੀ ਟਰੰਪ ਨਾਲ ਚੋਟੀ ਦੇ ਅਮਰੀਕੀ ਕਾਰੋਬਾਰੀ ਵੀ ਗਏ ਨੇ। ਇਹਨਾਂ ਵਿੱਚ ਐਨਵੀਡੀਆ ਦੇ ਜੈਨਸਨ ਹੁਆਂਗ, ਐਪਲ ਦੇ ਟਿਮ ਕੁੱਕ, ਟੈਸਲਾ ਅਤੇ ਸਪੇਸ ਐਕਸ ਦੇ ਐਲੋਨ ਮਸਕ ਅਤੇ ਬਲੈਕ ਰੌਕ ਦੇ ਲੈਰੀ ਫਿੰਕ ਸ਼ਾਮਲ ਨੇ। ਸ਼੍ਰੀ ਸ਼ਿਨਫਿੰਗ, ਜਿਨ੍ਹਾਂ ਨੇ ਟਰੰਪ ਨੂੰ ਗਾਰਡ ਆਫ ਆਨਰ ਦਿੱਤਾ, ਉਮੀਦ ਪ੍ਰਗਟਾਈ ਕਿ ਇਹ ਸਾਲ ਚੀਨ ਅਮਰੀਕਾ ਸਬੰਧਾਂ ਲਈ ਇੱਕ ਇਤਿਹਾਸਕ ਸਾਲ ਹੋਏਗਾ। ਚੀਨ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਦੇ ਬਾਰੇ ਸ਼੍ਰੀ ਜੀ ਸ਼ਿਨਫਿੰਗ ਨੇ ਕਿਹਾ ਕਿ ਵਪਾਰ ਟਕਰਾਅ ਵਿਚ ਕੋਈ

ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਨੁਕਤਾਚੀਨੀ ਕੀਤੀ ਹੈ। ਅੱਜ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸ੍ਰੀ ਗਾਂਧੀ ਪਿਛਲੇ 22 ਸਾਲਾਂ ਤੋਂ ਜਨਤਕ ਜੀਵਨ ਵਿਚ ਨੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ 54 ਦੌਰੇ ਕੀਤੇ ਨੇ। ਸ੍ਰੀ ਪਾਤਰਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਆਪਣੀਆਂ ਵਿਦੇਸ਼ੀ ਯਾਤਰਾਵਾਂ ਤੇ ਨਿੱਜੀ ਤੌਰ ਤੇ ਲਗਭਗ 60 ਕਰੋੜ ਰੁਪਏ ਖਰਚ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਵਿਚ ਕਿਸੇ ਵੀ ਕਮੇਟੀ, ਭਾਰਤ ਸਰਕਾਰ ਦੇ ਵਫਦ ਜਾਂ ਸੰਸਦੀ ਕਮੇਟੀ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਯਾਤਰਾਵਾਂ ਸ਼ਾਮਲ ਨਹੀਂ ਨੇ। ਆਈਪੀਐਲ ਕ੍ਰਿਕਟ ਵਿਚ ਅੱਜ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਰਾਏਪੁਰ ਵਿਚ ਕੱਲ੍ਹ ਰਾਇਲ ਚੈਲੰਜਰਸ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਣੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਅਣਪਛਾਤੇ ਦਹਿਸ਼ਤਗਰਦਾਂ ਦੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਨੇ। ਇਹ ਹਮਲਾ ਕੱਲ੍ਹ ਸ਼ਾਮ ਬਿਸ਼ਨੂਪੁਰ ਖੋਪੁੰਗ ਸੜਕ ਤੇ ਹੋਇਆ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਵੱਧ ਗਿਆ। ਇਲਾਕੇ 'ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫਿਰ ਸੁਣ ਲਓ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿਚ ਚੱਲ ਰਹੀ ਹੈ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿਚ ਦੁਵੱਲੀ ਗੱਲਬਾਤ ਕੀਤੀ ਤੇ ਆਈਪੀਐਲ ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।